0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਦਾ ਪ੍ਰੋਗਰਾਮ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ SBS ਦੇ ਮੈਲਬਰਨ ਸਟੂਡੀਓ ਤੋਂ। ਅੱਜ ਦਿਨ ਹੈ ਜੀ ਸੋਮਵਾਰ ਤੇ ਤਰੀਕ ਹੈ ਜੀ 6 July 2026 ਤੇ ਚੱਲ ਰਿਹਾ ਜੀ ਨਾਈਡੋਕ ਵੀਕ, ਯਾਨੀ ਕਿ ਉਹ ਹਫ਼ਤਾ ਜੋ ਕਿ ਮੌਕਾ ਹੁੰਦਾ ਹੈ ਆਸਟ੍ਰੇਲੀਆ ਦੇ ਮੂਲ ਵਾਰਸਾਂ ਨੂੰ ਯਾਦ ਕਰਨ ਦਾ, ਸਤਿਕਾਰ ਦੇਣ ਦਾ ਅਤੇ ਉਹਨਾਂ ਦੇ ਇਤਿਹਾਸ ਉੱਤੇ ਇੱਕ ਝਾਤ ਮਾਰਨ ਦਾ। ਬਸ ਇਹੀ ਕੁਝ ਕਰਾਂਗੇ ਜੀ ਅੱਜ ਦੇ ਪ੍ਰੋਗਰਾਮ ਵਿੱਚ ਵੀ। ਪਰ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਅਤੇ ਅੱਜ ਦੇ ਪ੍ਰੋਗਰਾਮ ਵਿੱਚ ਜਿਵੇਂ ਕਿ ਮੈਂ ਕਿਹਾ ਕਿ ਗੱਲ ਕਰਾਂਗੇ ਮੂਲ ਵਾਸੀਆਂ ਦੀ, ਜਾਣਾਂਗੇ ਜੀ ਉਹਨਾਂ ਲੋਕਾਂ ਤੋਂ ਜੋ ਕਿ ਸਟੋਲਨ ਜਨਰੇਸ਼ਨ ਨਾਮ ਦੀ ਜਿਹੜੀ ਪੋਲਿਸੀ ਸੀ ਜਿਹਦੇ ਵਿੱਚ ਮੂਲ ਵਾਰਸਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਤੋਂ ਅਲੱਗ ਕਰ ਦਿੱਤਾ ਜਾਂਦਾ ਸੀ। ਇਸ ਪੋਲਿਸੀ ਨੂੰ ਹੰਢਾ ਚੁੱਕੇ ਜਿਹੜੇ ਬੱਚੇ ਨੇ ਜੋ ਕਿ ਅੱਜ ਵੱਡੀ ਉਮਰ ਦੇ ਲੋਕ ਹੋ ਗਏ ਨੇ ਉਹਨਾਂ ਤੋਂ ਜਾਣਾਂਗੇ ਉਹਨਾਂ ਦੀ ਹੱਡ ਬੀਤੀ। ਇਸ ਤੋਂ ਇਲਾਵਾ ਵੈਲਕਮ ਟੂ ਦਾ ਕੰਟਰੀ ਇੱਕ ਟਰੈਡੀਸ਼ਨ ਚੱਲਿਆ ਆਉਂਦਾ ਜੀ, ਕੀ ਟਰੈਡੀਸ਼ਨ ਹੈ, ਕੀ ਰਵਾਇਤ ਹੈ, ਇਹਦੇ ਬਾਰੇ ਵੀ ਜਾਣਾਂਗੇ। ਅਤੇ ਇਸ ਤੋਂ ਇਲਾਵਾ ਤੁਹਾਡੀ ਗੱਲਬਾਤ ਕਰਾਵਾਂਗੇ ਸੈਟ ਸੰਘੇੜਾ ਦੇ ਨਾਲ, ਜੋ ਕਿ ਪੰਜਾਬ ਵਿੱਚ ਜੰਮੇ ਨੇ ਲੇਕਿਨ ਬਚਪਨ ਤੋਂ ਹੀ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ ਅਤੇ ਆਸਟ੍ਰੇਲੀਆ ਵਿੱਚ ਆ ਕੇ ਉਹ ਕਿਵੇਂ ਜੋੜ ਰਹੇ ਨੇ ਵੱਖ ਵੱਖ ਭਾਈਚਾਰਿਆਂ ਨੂੰ। ਫੁੱਟਬਾਲ ਦੇ ਰਾਹੀਂ ਜਾਣਾਂਗੇ ਉਹਨਾਂ ਦੀ ਜ਼ਬਾਨੀ, ਜਿੱਥੇ ਦੋ ਪੰਜਾਬੀ ਇਕੱਠੇ ਹੋਣ, ਗੱਲਾਂ ਬਾਤਾਂ ਚੱਲ ਰਹੀਆਂ ਹੋਣ, ਰੌਣਕ ਮੇਲਾ ਕਿਵੇਂ ਨਾ ਹੋਵੇ। ਅਤੇ ਬਸ ਫਿਰ ਚੱਕਵੇਂ ਜੇ ਪੰਜਾਬੀ ਗਾਣਿਆਂ ਦਾ ਪਟਾਰਾ ਤਾਂ ਮੈਂ ਨਾਲ ਲੈ ਕੇ ਆਈ ਹਾਂ, ਪਰ ਜੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਆਪਣੀ ਮਨਪਸੰਦ ਦਾ ਕੋਈ ਗਾਣਾ ਤਾਂ ਫਿਰ SMS ਕਰਕੇ ਭੇਜ ਸਕਦੇ ਹੋ ਜੀ ਆਪਣੀ ਫਰਮਾਇਸ਼, ਅਤੇ ਜ਼ਰੂਰ ਵਜਾਵਾਂਗੇ ਤੁਹਾਡੀ ਪਸੰਦ ਦਾ ਗਾਣਾ। SMS ਕਰਨ ਲਈ ਨੰਬਰ ਨੋਟ ਕਰ ਲਓ, ਨੰਬਰ ਹੈ ਜੀ 04397997670, 439-799-760। SMS ਕਰਕੇ ਜ਼ਰੂਰ ਦੱਸੋ ਕਿਹੜਾ ਗਾਣਾ ਤੁਸੀਂ ਸੁਣਨਾ ਚਾਹੁੰਦੇ ਹੋ, ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗ ਰਿਹਾ, ਜਾਂ ਫਿਰ ਅੱਜ ਦਾ ਜਿਹੜਾ ਸਾਡਾ ਨਾਈਡੋਕ ਵੀਕ ਸਪੈਸ਼ਲ ਪ੍ਰੋਗਰਾਮ ਹੈ ਇਸ ਨਾਲ ਸੰਬੰਧਿਤ ਜੇ ਕੋਈ ਤੁਹਾਡੇ ਕੋਲ ਸਵਾਲ ਹੋਵੇ ਉਹ ਵੀ ਪੁੱਛ ਸਕਦੇ ਹੋ, ਕਿਸੇ ਨੂੰ ਕੋਈ ਸੁਨੇਹਾ ਦੇਣਾ ਹੋਵੇ, ਕੋਈ ਡੈਡੀਕੇਸ਼ਨ ਦੇਣੀ ਹੋਵੇ ਉਹ ਵੀ ਕਰ ਸਕਦੇ ਹੋ ਜੀ। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 04397997670, 439-799-760। ਜਦੋਂ ਤੱਕ ਤੁਸੀਂ SMS ਕਰ ਰਹੇ ਹੋ ਆਓ ਫਿਰ ਰੁੱਖ ਕਰਦੇ ਹਾਂ ਜੀ SBS ਪੰਜਾਬੀ ਦੇ ਨਿਊਜ਼ ਰੂਮ ਦਾ ਅਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰਸਾਰ।

SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 6 ਜੁਲਾਈ 2026 ਦਿਨ ਸੋਮਵਾਰ ਦੀਆਂ ਚੋਣਵੀਆਂ ਖਬਰਾਂ। ਮੈਲਬਨ ਵਿੱਚ ਰਾਤ ਭਰ ਤੰਬਾਕੂ ਦੀ ਦੁਕਾਨ ਉੱਤੇ ਛਾਪੇਮਾਰੀ ਤੋਂ ਬਾਅਦ ਲਗਭਗ 1 ਦਰਜਨ ਦੁਕਾਨਾਂ ਅੱਗ ਦੀ ਚਪੇਟ ਵਿੱਚ ਆ ਗਈਆਂ। ਪੁਲਿਸ ਨੇ ਦੱਸਿਆ ਕਿ ਰਾਤ ਭਰ ਲੱਗੀ ਇਸ ਅੱਗ ਉੱਤੇ ਸਵੇਰੇ 6 ਵਜੇ ਤੱਕ ਕਾਬੂ ਪਾ ਲਿਆ ਗਿਆ ਸੀ ਅਤੇ ਇਸ ਵਿੱਚ 80 ਫਾਇਰ ਫਾਈਟਰਸ ਅਤੇ 25 ਫਾਇਰ ਫਾਈਟਿੰਗ ਟਰੱਕਸ ਦੀ ਲੋੜ ਪਈ। ਫਾਇਰ ਰੈਸਕਿਊ ਵਿਕਟੋਰੀਆ ਦੇ ਬੁਲਾਰੇ ਦਾ ਕਹਿਣਾ ਹੈ ਕਿ ਇੱਕ ਇਮਾਰਤ ਦੇ ਅੰਦਰ ਲਗਭਗ 10 ਦੁਕਾਨਾਂ ਅੱਗ ਨਾਲ ਪ੍ਰਭਾਵਿਤ ਹੋਈਆਂ। ਟੈਕਨੋਲੋਜੀ ਕੰਪਨੀ ਮੈਟਾ ਨੇ 2025 ਵਿੱਚ ਤੱਤ ਜਾਂਚ ਪ੍ਰਕਿਰਿਆ ਭਾਵ ਫੈਕਟ ਚੈਕਿੰਗ ਪ੍ਰੋਸੈਸ ਨੂੰ ਹਟਾਉਣ ਦੇ ਆਪਣੇ ਕਦਮ ਦਾ ਬਚਾਅ ਕੀਤਾ। ਹਾਲਾਂਕਿ ਡੇਟਾ ਸੁਝਾਅ ਦਿੰਦਾ ਹੈ ਕਿ ਫੈਕਟ ਚੈਕਿੰਗ ਨਿਯਮਾਂ ਵਿੱਚ ਤਬਦੀਲੀ ਤੋਂ ਬਾਅਦ ਕੰਪਨੀ ਦੁਆਰਾ ਨਫ਼ਰਤ ਭਰੀ ਸਮੱਗਰੀ ਨੂੰ ਹਟਾਉਣ ਵਿੱਚ ਕਾਫ਼ੀ ਗਿਰਾਵਟ ਆਈ ਹੈ। ਮੈਟਾ ਦੇ ਗਲੋਬਲ ਡਾਇਰੈਕਟਰ ਆਫ਼ ਕੰਟੈਂਟ ਪਾਲਿਸੀ ਬੈਂਜਾਮਿਨ ਗੁੱਡ ਨੇ ਪੁੱਛਤਾਛ ਦੌਰਾਨ ਦੱਸਿਆ ਕਿ ਕੰਪਨੀ ਨੇ ਅਕਤੂਬਰ ਤੋਂ ਦਸੰਬਰ 2024 ਤੱਕ 5.8 ਮਿਲੀਅਨ ਫੇਸਬੁੱਕ ਪੋਸਟਸ ਉੱਤੇ ਕਾਰਵਾਈ ਕੀਤੀ। ਇਹ ਗਿਣਤੀ ਤੱਥ ਜਾਂਚ ਤਬਦੀਲੀ ਤੋਂ ਬਾਅਦ ਜੁਲਾਈ ਤੋਂ 1.2 ਮਿਲੀਅਨ ਰਹਿ ਗਈ। ਜ਼ਿਕਰਯੋਗ ਹੈ ਕਿ ਮੈਟਾ ਫੇਸਬੁੱਕ, ਥਰੈਡਸ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਹੈ। ਗਠਜੋੜ ਦੇ ਨੇਤਾ ਐਂਗਸ ਟੇਲਰ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਦੀ ਵਨ ਨੇਸ਼ਨ ਨਾਲ ਗਠਜੋੜ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਟੇਲਰ ਦਾ ਕਹਿਣਾ ਹੈ ਕਿ ਜਦੋਂ ਕਿ ਬਹੁਤ ਸਾਰੇ ਆਸਟ੍ਰੇਲੀਆਈ ਲੋਕ ਰਹਿਣ ਸਹਿਣ ਦੇ ਖਰਚਿਆਂ ਦੇ ਦਬਾਅ ਅਤੇ ਦੇਸ਼ ਦੀ ਦਿਸ਼ਾ ਤੋਂ ਨਿਰਾਸ਼ ਹਨ, ਉਹ ਨਹੀਂ ਮੰਨਦੇ ਕਿ ਵਨ ਨੇਸ਼ਨ ਸਰਕਾਰ ਬਣਾਉਣ ਲਈ ਤਿਆਰ ਹੈ। ਉਹ ਕਹਿੰਦੇ ਨੇ ਕਿ ਗਠਜੋੜ ਦਾ ਟੀਚਾ ਅਗਲੀਆਂ ਚੋਣਾਂ ਸਿੱਧੇ ਤੌਰ ਉੱਤੇ ਜਿੱਤਣਾ ਹੈ। ਉੱਥੇ ਹੀ ਆਸਟ੍ਰੇਲੀਆ ਅਤੇ ਫਿਜੀ ਨੇ ਰੱਖਿਆ ਅਤੇ ਖੇਤਰੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਸੁਰੱਖਿਆ ਸਮਝੌਤੇ ਉੱਤੇ ਦਸਤਖਤ ਕੀਤੇ ਨੇ। ਇਸ ਕਦਮ ਦੇ ਨਾਲ ਕੈਨਬਰਾ ਪ੍ਰਸ਼ਾਂਤ ਮਹਾਸਾਗਰ ਵਿੱਚ ਆਪਣੀ ਸ਼ਮੂਲੀਅਤ ਨੂੰ ਹੋਰ ਵੀ ਡੂੰਘਾ ਕਰਨ ਦਾ ਟੀਚਾ ਰੱਖ ਰਿਹਾ। ਇਸ ਦੇ ਨਾਲ ਨਾਲ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇੱਕ ਪੋਡਕਾਸਟ ਦੌਰਾਨ ਰਿਸਕ ਗੇਮਸ ਖੇਡਦੇ ਹੋਏ ਕਾਇਲੀ ਮਨੋਗ ਬਾਰੇ ਕੀਤੀ ਟਿੱਪਣੀ ਲਈ ਮਾਫ਼ੀ ਮੰਗੀ ਹੈ। ਐਲਬਨੀਜ਼ੀ ਨੇ ਬੁਸ਼ ਡੀਪ ਨਾਮਕ ਪੋਡਕਾਸਟ ਵਿੱਚ ਹੋਸਟ ਨਿੱਕੀ ਔਸਬਰੋਨ ਵੱਲੋਂ ਪੁੱਛੇ ਗਏ ਇੱਕ ਸਵਾਲ ਵਿੱਚ ਇੱਕ ਵਿਵਾਦਪੂਰਨ ਟਿੱਪਣੀ ਦਿੱਤੀ ਸੀ। ਇਸ ਟਿੱਪਣੀ ਤੋਂ ਬਾਅਦ ਕਈ ਪ੍ਰਕਿਰਿਆਵਾਂ ਦੇਖਣ ਨੂੰ ਮਿਲੀਆਂ, ਜਿਸ ਕਾਰਨ ਪ੍ਰਧਾਨ ਮੰਤਰੀ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਉਸ ਟਿੱਪਣੀ ਦੇ ਲਈ ਮਾਫ਼ੀ ਮੰਗੀ। ਹੁਣ ਗੱਲ ਪੰਜਾਬ ਦੀ, ਜਿੱਥੇ ਦੀ ਸਰਕਾਰ ਲਈ ਵੱਡੀ ਚੁਣੌਤੀ ਉਭਰੀ ਹੈ ਕਿ ਹੁਣ ਸੂਬੇ ਵਿੱਚ ਗੋਦਾਮ ਅਨਾਜ ਨਾਲ ਨੱਕੋ ਨੱਕ ਭਰੇ ਹੋਏ ਨੇ। ਨਵਾਂ ਅਨਾਜ ਰੱਖਣ ਲਈ ਕਿਧਰੇ ਵੀ ਕੋਈ ਜਗ੍ਹਾ ਨਹੀਂ ਬਚੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਲਗਭਗ 180 ਲੱਖ ਮੀਟ੍ਰਿਕ ਟਨ ਅਨਾਜ ਭੰਡਾਰਨ ਲਈ ਗੋਦਾਮ ਹਨ, ਜਦੋਂ ਕਿ ਸਿਰਫ 60 ਲੱਖ ਮੀਟ੍ਰਿਕ ਟਨ ਅਨਾਜ ਨੂੰ ਹੀ ਪਲੰਥਾਂ ਉੱਤੇ ਭੰਡਾਰ ਕੀਤਾ ਜਾਂਦਾ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼, ਦੁਨੀਆਂ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।

0: SBS ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਸ਼ਾਇਨਾ ਕਾਲਰਾ। ਅੱਜ ਅਸੀਂ ਇਤਿਹਾਸ ਦੇ ਅਜਿਹੇ ਪੰਨੇ ਫਰੋਲਣ ਵਾਲੇ ਹਾਂ ਜਿਨ੍ਹਾਂ ਨੂੰ ਕਈ ਸਾਲਾਂ ਤੱਕ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਸਟੋਲਨ ਜਨਰੇਸ਼ਨ ਦੇ ਸਰਵਾਈਵਰ ਹੁਣ ਆਪਣੀ ਕਹਾਣੀ ਆਪ ਹੀ ਬਿਆਨ ਕਰ ਰਹੇ ਨੇ। ਪਰ ਇਸ ਕਹਾਣੀ ਨੂੰ ਸੁਣਾਉਣ ਤੋਂ ਪਹਿਲਾਂ ਇੱਕ ਚੇਤਾਵਨੀ। ਇਸ ਪੋਡਕਾਸਟ ਵਿੱਚ ਅਜਿਹੀ ਸਮੱਗਰੀ ਹੈ ਜੋ ਕਿ ਸੁਣਨ ਵਾਲਿਆਂ ਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਵਿੱਚ ਕੁੱਟਮਾਰ ਅਤੇ ਆਦਿਵਾਸੀ ਇਤਿਹਾਸ ਬਾਰੇ ਗੱਲਬਾਤ ਕੀਤੀ ਗਈ ਹੈ। ਫਸਟ ਨੇਸ਼ਨ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਜ਼ਬਰਦਸਤੀ ਅੱਡ ਕਰਨ ਦੀ ਸਰਕਾਰੀ ਨੀਤੀ। ਸਟੋਲਨ ਜਨਰੇਸ਼ਨ ਦਾ ਸ਼ਿਕਾਰ ਹੋਏ ਅੰਕਲ ਰਿਚਰਡ ਕੈਂਬਲ ਆਪਣੀ ਕਹਾਣੀ ਕਲਾ ਰਾਹੀਂ ਬਿਆਨ ਕਰਦੇ ਨੇ। ਆਪਣੇ ਪਰਿਵਾਰ ਤੋਂ ਦੂਰ ਇੱਕ ਬੋਇਜ਼ ਹੋਮ ਵਿੱਚ ਰਹਿੰਦੇ ਹੋਏ ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਨੂੰ ਪ੍ਰਤਾੜਿਤ ਕੀਤਾ ਗਿਆ ਸੀ। ਆਪਣਾ ਜਿਨਸੀ ਅਤੇ ਭਾਵਨਾਤਮਕ ਦੁੱਖ ਦੂਰ ਕਰਨ ਦੇ ਲਈ ਉਹਨਾਂ ਨੇ ਕਲਾ ਦਾ ਸਹਾਰਾ ਲਿਆ, ਪਰ ਕਲਾਕ੍ਰਿਤੀਆਂ ਬਣਾਉਣ ਦੇ ਲਈ ਵੀ ਉਹਨਾਂ ਨੂੰ ਕੁੱਟਿਆ ਗਿਆ। ਪਰ ਉਹਨਾਂ ਨੇ ਕਲਾ ਬਣਾਉਣੀ ਨਹੀਂ ਛੱਡੀ।
1: I used to do a lot of art before I used to get, you know, I went to the boys. I mean, once I get there, I kept doing art, you know, like drawing on walls and on concrete. That's the punishment for it, you know, I'm bashed across the knuckles and that, you know, so it didn't stop me. And you know, I just kept practicing, you know, and I used to win prizes at schools and that, you know, West Kempsey School in Kempsey, you know, different prizes, you know.
0: Uncle Roger Jarrett ਨੇ ਦੱਸਿਆ ਕਿ ਉਹਨਾਂ ਦੇ ਨਾਲ ਸਰੀਰਿਕ ਕੁੱਟਮਾਰ ਦੇ ਨਾਲ-ਨਾਲ ਦਿਮਾਗੀ ਟੌਰਚਰ ਵੀ ਕੀਤਾ ਗਿਆ ਸੀ।
2: They just flogged us, belted up, and said we were little

0: white soldiers, they'd say to you, "You're different. You're not black, you're white." And you have a look at yourself and say, "Good God, I look, I'm brown," you know what I mean? And there's something they drummed in the head, like, what do they call it, every day they keep telling you. So in your head, you don't know whether you're coming or going.
1: ਅੰਕਲ ਰਿਚਰਡ ਕੈਂਬਲ ਦੱਸਦੇ ਹਨ ਕਿ ਬੋਇਜ਼ ਹੋਮ ਚੋਂ ਨਿਕਲਣ ਦੇ ਬਾਅਦ ਵੀ ਆਪਣੇ ਪਰਿਵਾਰਾਂ ਵਿੱਚ ਵਾਪਸ ਜਾਣਾ ਉਹਨਾਂ ਅਤੇ ਉਹਨਾਂ ਵਰਗੇ ਹੋਰਨਾਂ ਲਈ ਔਖਾ ਸੀ। 10 ਸਾਲ ਦੀ ਉਮਰ ਵਿੱਚ ਜਦੋਂ ਅੰਕਲ ਰਿਚਰਡ ਨੂੰ ਬੋਇਜ਼ ਹੋਮ ਭੇਜਿਆ ਗਿਆ ਤੇ ਦੁਬਾਰਾ ਉਹ ਆਪਣੀ ਮਾਂ ਨੂੰ 18 ਸਾਲ ਦੇ ਹੋਣ ਤੋਂ ਬਾਅਦ ਹੀ ਮਿਲ ਪਾਏ। ਪਰ ਜਦੋਂ ਆਪਣੀ ਮਾਂ ਨੂੰ ਦੁਬਾਰਾ ਮਿਲੇ ਤੇ ਉਹਨਾਂ ਦੀ ਮਾਂ ਇਸ ਨੌਜਵਾਨ ਨੂੰ ਪਛਾਣ ਨਾ ਸਕੀ।
2: Didn't recognize my voice because I was speaking as a man, young man then, you know. I went as a 10-year-old kid, you know, so, you know, and you had, your voice changed, you know, since I think late, 8 years later on, I, you know, hooked up with mum.
1: ਅਜਿਹੇ ਵਿੱਚ ਸਟੋਲਨ ਜਨਰੇਸ਼ਨ ਦਾ ਨਿਸ਼ਾਨਾ ਬਣਨ ਵਾਲੇ ਹੋਰ ਬੱਚੇ ਉਹਨਾਂ ਦਾ ਸਹਾਰਾ ਬਣੇ।
0: And the brothers, our brothers who were very strong as a brotherhood. Yeah, and we're from all different tribes, you know, but we are a big family. Yep. And thank God we got something, because they took us away from our biological family. And as I said, when they take your kinchi, you lose your love and you lose your heart. There's nothing there to feel. You know, you're supposed to, as you see a girl, you're supposed to go, wow, fires and all this going, nothing happened. You know, you just run around, next minute you're a father, and you had no idea how to be a man, because no guidance in there. You come out, you know what to do or how to do.
1: ਇਤਿਹਾਸਕ ਅੰਕੜੇ ਦੱਸਦੇ ਹਨ ਕਿ 5 ਤੋਂ 15 ਸਾਲਾਂ ਦੇ 600 ਐਬੋਰੀਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰ ਬੱਚਿਆਂ ਨੂੰ ਨਿਊ ਸਾਊਥ ਵੇਲਸ ਦੇ ਮੱਧ ਉੱਤਰੀ ਤੱਟ ਉੱਤੇ ਸਥਿਤ ਸੰਸਥਾ ਵਿੱਚ ਉਹਨਾਂ ਦੇ ਪਰਿਵਾਰਾਂ ਤੋਂ ਹਟਾ ਕੇ ਹਿਰਾਸਤ ਵਿੱਚ ਲੈ ਕੇ ਰੱਖਿਆ ਜਾਂਦਾ ਸੀ। ਇਹ ਸੰਸਥਾ 1970 ਤੱਕ 5 ਦਹਾਕਿਆਂ ਤੱਕ ਰਾਜ ਸਰਕਾਰ ਦੇ ਅਧਿਕਾਰਾਂ ਦੁਆਰਾ ਚਲਾਈ ਗਈ ਸੀ। ਇਹਨਾਂ ਸੰਸਥਾਵਾਂ ਵਿੱਚ ਬੱਚਿਆਂ ਉੱਤੇ ਕੀਤੀ ਗਈ ਬੇਰਹਿਮੀ 1997 ਵਿੱਚ ਜਾਰੀ ਕੀਤੀ ਗਈ ਬ੍ਰਿੰਗਿੰਗ ਦੈਮ ਹੋਮ ਰਿਪੋਰਟ ਵਿੱਚ ਦਰਜ ਕੀਤੀ ਗਈ। ਇਸ ਰਿਪੋਰਟ ਨੇ ਇਹਨਾਂ ਘਰਾਂ ਵਿੱਚ ਬੱਚਿਆਂ ਨਾਲ ਕੀਤੇ ਗਏ ਵਰਤਾਅ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੱਸਿਆ। ਇਸ ਦੇ ਨਾਲ ਹੀ ਰਿਪੋਰਟ ਨੇ ਸੁਲਾ ਸਫਾਈ ਕਰਨ ਦੇ ਲਈ 83 ਸਿਫਾਰਿਸ਼ਾਂ ਵੀ ਕੀਤੀਆਂ। ਪਰ ਲਗਭਗ 30 ਸਾਲ ਦਾ ਸਮਾਂ ਗੁਜ਼ਰਨ ਦੇ ਬਾਅਦ ਵੀ 19% ਤੋਂ ਵੱਧ ਸਿਫਾਰਿਸ਼ਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਪਰ ਦਹਾਕਿਆਂ ਬਾਅਦ ਕਿਨੇਚਾਲਾ ਬੋਇਜ਼ ਹੋਮ ਵਿੱਚ ਮਿਲੇ ਅੰਕਲ ਰਿਚਰਡ ਕੈਂਬਲ ਅਤੇ ਅੰਕਲ ਰੋਜਰ ਜੈਰਿਟ ਨੇ ਮਿਲ ਕੇ ਕੁਲਮੋਨ ਆਰਟਸ ਹੱਬ ਵਿੱਚ ਆਪਣੀ ਕਲਾ ਦੀ ਪ੍ਰਦਰਸ਼ਨੀ ਲਗਾਈ, ਉਹੀ ਕਲਾ ਜਿਸ ਦੇ ਲਈ ਉਹਨਾਂ ਨੂੰ ਕੁੱਟਿਆ ਜਾਂਦਾ ਸੀ। ਇਸ ਕਲਾ ਦੇ ਰਾਹੀਂ ਉਹਨਾਂ ਨੇ ਆਪਣੇ ਬਚਪਨ ਅਤੇ ਆਪਣੇ ਵਰਗੇ ਹੋਰਨਾਂ ਦੀ ਕਹਾਣੀ ਨੂੰ ਪੇਸ਼ ਕੀਤਾ। ਮਾਹਰਾਂ ਦਾ ਦਾਅਵਾ ਹੈ ਕਿ ਅਜੇ ਵੀ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਕੀਤਾ ਜਾ ਰਿਹਾ। ਪਰ ਫਰਕ ਬਸ ਇੰਨਾ ਹੈ ਕਿ ਅਜਿਹਾ ਕਰਨ ਦਾ ਰੂਪ ਬਦਲ ਗਿਆ। ਆਸਟ੍ਰੇਲੀਅਨ ਇੰਸਟੀਟਿਊਟ ਆਫ ਹੈਲਥ ਐਂਡ ਵੈਲਫੇਅਰ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਫਸਟ ਨੇਸ਼ਨ ਦੇ ਬੱਚੇ ਘਰ ਤੋਂ ਬਾਹਰਲੀ ਦੇਖਭਾਲ ਅਤੇ ਥਰਡ ਪਾਰਟੀ ਪੇਰੈਂਟਲ ਰਿਸਪੋਂਸੀਬਿਲਿਟੀ ਭਾਵ ਮਾਪਿਆਂ ਤੋਂ ਇਲਾਵਾ ਹੋਰਨਾਂ ਨੂੰ ਉਹਨਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਆਮ ਬੱਚਿਆਂ ਦੇ ਨਾਲੋਂ 9.6 ਗੁਣਾ ਜ਼ਿਆਦਾ ਦਿੱਤੀ ਜਾਂਦੀ ਹੈ। ਇਹ ਪੇਸ਼ਕਾਰੀ SBS ਨਿਊਜ਼ ਤੋਂ ਬੀਵਾ ਕੁਵਾਨ ਵੱਲੋਂ ਬਣਾਈ ਗਈ ਹੈ, ਜਿਸ ਨੂੰ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦਾ ਸ਼ਾਇਨਾ ਕਾਲਰਾ ਵੱਲੋਂ। ਜੀ ਹਾਂ ਦੋਸਤੋ, ਇਹ ਤਾਂ ਸੀ ਨਾਈਡੋਕ ਵੀਕ ਦੀ ਗੱਲ। ਇਸ ਬਾਰੇ ਹੋਰ ਵੀ ਚਰਚਾਵਾਂ ਆਪਾਂ ਕਰਦੇ ਰਵਾਂਗੇ। ਵੇਲਾ ਹੋ ਗਿਆ ਇੱਕ ਵਕਫਾ ਲੈਣ ਦਾ, ਲੇਕਿਨ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਤੇ ਪਹਿਲੇ ਗਾਣੇ ਦੀ ਫਰਮਾਇਸ਼ ਪਹਿਲਾਂ ਹੀ ਆ ਗਈ ਹੈ ਅਤੇ ਸਾਨੂੰ ਮੈਸੇਜ ਆਇਆ ਜੀ ਸੁਰਿੰਦਰ ਚਾਵਲਾ ਜੀ ਦਾ ਕ੍ਰੈਨਬਨ ਤੋਂ, ਅਤੇ ਉਹ ਕਹਿੰਦੇ ਨੇ ਕਿ ਉਹ ਗਾਣਾ ਸੁਣਨਾ ਚਾਹੁੰਦੇ ਨੇ ਖੇਡਣ ਦੇ ਦਿਨ 4, ਅਤੇ ਮੂਵੀ ਦਾ ਨਾਮ ਵੀ ਇਹੀ ਹੈ ਜੀ, ਖੇਡਣ ਦੇ ਦਿਨ 4। ਜ਼ਰੂਰ ਸੁਰਿੰਦਰ ਚਾਵਲਾ ਜੀ, ਤੁਹਾਡਾ ਮੈਸੇਜ ਸਾਨੂੰ ਮਿਲ ਗਿਆ ਅਤੇ ਤੁਹਾਡੀ ਮਨਪਸੰਦ ਦਾ ਗਾਣਾ ਸੁਣਾਵਾਂਗੇ, ਲੇਕਿਨ ਉਹਦੇ ਲਈ ਬਣੇ ਰਹੋ ਜੀ ਇਸ ਬ੍ਰੇਕ 'ਤੇ ਉਸ ਪਾਰ।
3: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ 7 ਦਿਨ ਮੁਫ਼ਤ ਦੇਖੋ ਚੈਨਲ 32 'ਤੇ ਜਾਂ SBS ਔਨ ਡਿਮਾਂਡ 'ਤੇ। ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ਼ ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ। ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australia-explained ਉਤੇ ਜਾਓ। SBS ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ। ਅਲੈਕਸਾ, ਗੂਗਲ ਹੋਮ ਜਾਂ ਫਿਰ ਐਪਲ ਸਮਾਰਟ ਸਪੀਕਰ ਜ਼ਰੀਏ SBS ਨਾਲ ਜੁੜੇ ਰਹਿਣਾ ਆਸਾਨ ਹੈ। SBS ਪੰਜਾਬੀ ਤੋਂ ਜਦੋਂ ਮਰਜ਼ੀ ਤਾਜ਼ਾ ਤਰੀਨ ਖ਼ਬਰਾਂ, ਵਿਚਾਰ ਅਤੇ ਕਹਾਣੀਆਂ ਸੁਣੋ। ਸਿਰਫ ਇਹ ਬੋਲੋ, ਪਲੇ SBS ਪੰਜਾਬੀ ਪੋਡਕਾਸਟ। SBS ਆਡੀਓ ਤੁਹਾਡੇ ਸੁਭਾਅ ਨਾਲ ਮੇਲ ਖਾਂਦਾ ਸੰਗੀਤ, ਰੇਡੀਓ ਅਤੇ ਪੋਡਕਾਸਟ। NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ।
4: Unscripted, untamed, unforgettable.
5: Lord Season 4, The Arctic. Nothing can prepare you for this.
4: 10 brave souls, far from home, close to freezing.
6: It's a whole new frontier.
7: Oh my God!
4: The absolutely real.
6: Cold like this can kill you.
4: Reality series.
5: It's on like Donkey Kong.
4: Alone Australia. Streams 15th of July on SBS On Demand.
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਜੇਕਰ ਤੁਸੀਂ ਵੀ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਸਮਝ ਅਤੇ ਪੱਤਰਕਾਰਿਤਾ ਦਾ ਤਜਰਬਾ ਰੱਖਦੇ ਹੋ ਤਾਂ SBS ਪੰਜਾਬੀ ਨੂੰ ਤੁਹਾਡੀ ਭਾਲ ਹੈ, ਕਿਉਂਕਿ SBS ਪੰਜਾਬੀ ਭਰਤੀ ਕਰ ਰਿਹਾ ਜੀ ਪ੍ਰੋਗਰਾਮ ਪ੍ਰੋਡਿਊਸਰਸ ਫੁੱਲ ਟਾਈਮ, ਪਾਰਟ ਟਾਈਮ ਅਤੇ ਕੈਜੂਅਲ ਰੋਲਸ ਦੇ ਲਈ, ਜਿਹਦੇ ਲਈ ਐਪਲੀਕੇਸ਼ਨਸ ਖੁੱਲ੍ਹੀਆਂ ਨੇ। ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ SBS ਪੰਜਾਬੀ ਜਾਂ ਫਿਰ sbs.com.au/careers ਉੱਤੇ ਜਾ ਕੇ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਨਡੀਡ ਸੀਕ ਉੱਤੇ ਜਾ ਕੇ ਵੀ ਅਪਲਾਈ ਕਰ ਸਕਦੇ ਹੋ, ਜਾਂ ਫਿਰ ਇਸ ਬਾਰੇ ਹੋਰ ਡੀਟੇਲਸ ਤੁਹਾਨੂੰ SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜਸ ਉੱਤੇ ਵੀ ਮਿਲ ਜਾਏਗੀ। ਇਸ ਤੋਂ ਇਲਾਵਾ ਵੀ ਤੁਹਾਡਾ ਜੇ ਕੋਈ ਹੋਵੇ ਸਵਾਲ ਤਾਂ ਤੁਸੀਂ ਮਿਲਣਾ ਚਾਹੋ ਜੀ ਮਾਈਕ 'ਤੇ ਇਸ ਵਾਰ ਸਾਨੂੰ, ਤਾਂ ਜ਼ਰੂਰ ਮਿਲ ਸਕਦੇ ਹੋ। ਉਹਦੇ ਲਈ SMS ਕਰ ਸਕਦੇ ਹੋ ਜੀ 04397997670 04397997670 ਦੇ ਉੱਤੇ, ਅਤੇ ਇਸ ਰਿਕਰੂਟ

0: Hits from Home.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: ਸ਼ੁਰੂਆਤ ਅਕਾਲ ਤਖਤ ਨੇ ਨਵੇਂ ਕਾਨੂੰਨ 'ਚ ਸੋਧ ਲਈ ਪੰਜਾਬ ਸਰਕਾਰ ਨੂੰ ਭੇਜਿਆ ਪੱਤਰ। ਪੰਜਾਬ ਸਰਕਾਰ ਔਰਤਾਂ ਲਈ ਲਿਆਵੇਗੀ ਇੱਕ ਹੋਰ ਨਵੀਂ ਸਕੀਮ। ਕਾਂਗਰਸ ਹਾਈ ਕਮਾਂਡ ਦੇ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਤੇ ਅੰਦਰੂਨੀ ਕਾਟੋ ਕਲੇਸ਼ ਨੂੰ ਖਤਮ ਕਰਨ ਦੇ ਲਈ ਤਿਆਰ ਕੀਤੇ ਪੰਜਾਬ ਫਾਰਮੂਲੇ ਨੇ ਸੂਬਾਈ ਕਾਂਗਰਸ ਦੇ ਵਿੱਚ ਬੇਚੈਨੀ ਵਧਾ ਦਿੱਤੀ ਹੈ। ਹਾਈ ਕਮਾਂਡ ਦੇ ਸਭ ਨੂੰ ਖੁਸ਼ ਕਰਨ ਦੇ ਯਤਨ ਹੁਣ ਪੁੱਠੇ ਪੈਂਦੇ ਨਜ਼ਰ ਆਉਂਦੇ ਨੇ, ਕਿਉਂਕਿ ਬੁੱਧਵਾਰ ਨੂੰ ਪੰਜਾਬ ਕਾਂਗਰਸ ਦੇ ਵਿੱਚ ਕੀਤੇ ਪੁਨਰਗਠਨ ਤੋਂ ਸੀਨੀਅਰ ਆਗੂ ਨਾ ਖੁਸ਼ ਨੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 3 ਜੁਲਾਈ ਨੂੰ ਆਪਣੀ ਖਰੜ ਵਿਚਲੀ ਰਿਹਾਇਸ਼ ਤੇ ਆਪਣੇ ਵਫ਼ਾਦਾਰਾਂ ਤੇ ਸਮਰਥਕਾਂ ਦਾ ਇਕੱਠ ਸੱਦਿਆ। ਸੂਤਰਾਂ ਅਨੁਸਾਰ ਚੰਨੀ ਦੇ ਇਕੱਠ ਦੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਵੀ ਪਹੁੰਚੇ ਔਰ ਉਨ੍ਹਾਂ ਨੇ ਨਵੀਂ ਕਮੇਟੀ ਦੇ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਦੇ ਉੱਤੇ ਨਾਰਾਜ਼ਗੀ ਜਤਾਈ ਹੈ। ਉਧਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਚੰਨੀ ਮਜ਼ਬੂਤ ਦਾਅਵੇਦਾਰ ਦੱਸੇ ਜਾ ਰਹੇ ਨੇ। ਪੰਜਾਬ ਦੇ ਲੋਕਾਂ ਦੀ ਨਜ਼ਰ ਵੀ ਕਾਂਗਰਸ ਹਾਈ ਕਮਾਂਡ ਦੇ ਫੈਸਲੇ ਤੇ ਸੀ। ਹਾਈ ਕਮਾਂਡ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆਪੋ ਆਪਣੇ ਅਹੁਦਿਆਂ ਤੋਂ ਬਰਕਰਾਰ ਰੱਖਿਆ। ਚਰਨਜੀਤ ਚੰਨੀ ਨੂੰ ਕੈਂਪੇਨ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ, ਜਿਸ ਤੋਂ ਚਰਨਜੀਤ ਚੰਨੀ ਤੇ ਉਨ੍ਹਾਂ ਦੇ ਸਮਰਥਕ ਕਾਫ਼ੀ ਨਾਰਾਜ਼ ਨਜ਼ਰ ਆਏ ਤੇ ਇਸੇ ਨਾਰਾਜ਼ਗੀ ਨੂੰ ਜ਼ਾਹਰ ਕਰਦਿਆਂ ਚਰਨਜੀਤ ਚੰਨੀ ਨੇ ਇਹ ਵੱਡਾ ਇਕੱਠ ਸੱਦਿਆ ਤੇ ਜਿਸ ਤੋਂ ਬਾਅਦ ਹੁਣ ਇਸ ਦੀਆਂ ਚਰਚਾ ਹਾਈ ਕਮਾਨ ਤੱਕ ਪਹੁੰਚ ਗਈਆਂ ਨੇ। ਉਧਰ ਕਾਂਗਰਸ ਦੇ ਵਿੱਚ ਪਿਛਲੇ ਕਈ ਦਿਨਾਂ ਦੇ ਕਲੇਸ਼ ਤੋਂ ਕਥਿਤ ਤੌਰ ਦੇ ਉੱਤੇ ਬਣੇ ਟਕਰਾਅਨੁਮਾ ਮਾਹੌਲ ਵਿਚਕਾਰ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਅੱਜ ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਪਸ਼ਟ ਕੀਤਾ ਹੈ ਕਿ ਕਾਂਗਰਸ ਦੇ ਵਿੱਚ ਕੋਈ ਵੀ ਕਲੇਸ਼ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪਾਰਟੀ ਅੰਦਰ

0: Hits from Home.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: ਬਗਾਵਤੀ ਰੋਹ ਦੇ ਵਿੱਚ ਕਾਂਗਰਸ ਹਾਈ ਕਮਾਂਡ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਨਾਰਾਜ਼ ਆਗੂਆਂ ਨੇ ਲੰਮੇ ਸਿਆਸੀ ਮੰਥਨ ਮਗਰੋਂ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਹਾਈ ਕਮਾਂਡ ਨੂੰ ਹਫ਼ਤੇ ਦੇ ਅੰਦਰ ਮਸਲੇ ਨੂੰ ਨਜਿੱਠਣ ਦੀ ਚੇਤਾਵਨੀ ਦਿੱਤੀ ਹੈ। ਮੋਰਿੰਡਾ ਮੰਥਨ ਦੌਰਾਨ ਪੰਜਾਬ ਕਾਂਗਰਸ ਦੇ ਆਗੂਆਂ ਦੇ ਵਰਕਰਾਂ ਦੀਆਂ ਸ਼ਿਕਾਇਤਾਂ ਨੂੰ ਕੇਂਦਰੀ ਲੀਡਰਸ਼ਿਪ ਅੱਗੇ ਰੱਖਣ ਅਤੇ ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਇਹ ਕਮੇਟੀ ਹਾਈ ਕਮਾਂਡ ਨੂੰ ਮਿਲੇਗੀ। ਮੀਟਿੰਗ ਦੇ ਵਿੱਚ ਚੰਨੀ ਨੂੰ ਭਵਿੱਖੀ ਰਾਜਨੀਤੀ ਤੈਅ ਕਰਨ ਦੇ ਵੀ ਅਧਿਕਾਰ ਦਿੱਤੇ ਗਏ ਨੇ। ਉਧਰ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਵਿਚਕਾਰ ਸਾਬਕਾ ਸੀਐਮ ਚੰਨੀ ਦੀ ਨਾਰਾਜ਼ਗੀ ਵਿਚਾਲੇ ਰਾਜਾ ਵੜਿੰਗ ਨੇ ਇੱਕ ਮੀਟਿੰਗ ਕੀਤੀ ਹੈ। ਦੁਲੋਵਾਲ ਦੀ ਫੈਕਟਰੀ ਦੇ ਅੰਦਰ ਇਹ ਬੰਦ ਕਮਰਾ ਮੀਟਿੰਗ ਹੋਈ ਹੈ, ਜਿਸ ਨੂੰ ਲੈ ਕੇ ਹੁਣ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਛਿੜੀ ਹੈ। ਤਕਰੀਬਨ 45 ਮਿੰਟ ਤੱਕ ਚੱਲੀ ਇਸ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਇਸ ਦੇ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ। ਉਧਰ ਬੀਜੇਪੀ ਨੇ ਵੀ ਤਿਆਰੀ ਖਿੱਚ ਲਈ ਹੈ। ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਲਾਈ ਮਹੀਨੇ ਪੰਜਾਬ ਦਾ ਦੌਰਾ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕੀਤਾ ਹੈ। ਸ੍ਰੀ ਮੋਦੀ ਪੰਜਾਬ ਦੇ ਵਿੱਚ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿਕਾਸ ਦੇ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਬੁਨਿਆਦੀ ਢਾਂਚੇ, ਰੇਲ ਸੰਪਰਕ ਅਤੇ ਲੋਕ ਭਲਾਈ ਦੇ ਨਾਲ ਜੁੜੇ ਸਾਰੇ ਪ੍ਰੋਜੈਕਟਾਂ ਦੇ ਵਿੱਚ ਤੇਜ਼ੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ।
3: ਰੇਲਵੇ ਵੱਲੋਂ ਇੱਕ ਬਹੁਤ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਜੀ ਕੁਛ ਹੀ ਦਿਨਾਂ 'ਚ ਉਹ ਪੰਜਾਬ ਆਉਣਗੇ ਤੇ ਪੰਜਾਬ ਨੂੰ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਪੰਜਾਬ ਨੂੰ ਸਮਰਪਿਤ ਕਰਨਗੇ ਤੇ ਪੰਜਾਬੀਆਂ ਨਾਲ ਗੱਲ ਕਰਨਗੇ, ਸਿੱਧੀ ਵਾਰਤਾ ਕਰਨਗੇ, ਹੋਰ ਅੱਗੇ ਪੰਜਾਬ ਲਈ ਕੀ ਚੀਜ਼ਾਂ ਹੈ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਹੈ ਤੇ ਹਰ ਸਾਡੇ ਪੰਜਾਬੀ ਲਈ ਕੋਈ ਨਾ ਕੋਈ ਜਿਹੜੇ ਆ ਉਹ ਦਰਵਾਜ਼ੇ ਖੁੱਲਣਗੇ।
2: ਉਧਰ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਕਾਂਗਰਸ ਦੀ ਖਾਨਾਜੰਗੀ ਦੇ ਉੱਤੇ ਵਿਅੰਗ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਦੇ DNA ਦੇ ਵਿੱਚ ਹੀ ਲੜਾਈ ਹੈ, ਇਹ ਸਿਰਫ ਲੜਾਈ ਵੱਲ ਸੋਚ ਰਹੀ ਹੈ, ਨਾ ਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ। ਉਹਨਾਂ ਕਿਹਾ ਕਿ ਭਾਜਪਾ ਦੇ ਕੋਲ ਇਹਨਾਂ ਸਮੱਸਿਆਵਾਂ ਦਾ ਹੱਲ ਹੈ ਅਤੇ ਪਾਰਟੀ ਇਹਨਾਂ ਸਮੱਸਿਆਵਾਂ ਦਾ ਹੱਲ ਕਰਕੇ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਤੋਂ ਖੁਸ਼ੀ ਦੀਆਂ ਲੀਹਾਂ ਦੇ ਉੱਤੇ ਲੈ ਕੇ ਆਏਗੀ।
4: ਜੇ ਕਾਂਗਰਸ ਦਾ ਇਹ ਕਲਚਰ ਹੈ, ਇਸ ਮੇਂ ਲੋਟਸ ਕਾ ਕੋਈ ਰੋਲ ਨਹੀਂ ਹੈ। ਭਾਰਤੀਯ ਜਨਤਾ ਪਾਰਟੀ ਜੋ ਹੈ ਵੋ ਅਪ ਚਟਾਨ ਕੀ ਤਰ੍ਹਾਂ ਖੜੀ ਹੈ, ਵੋ ਲੋਗੋਂ ਕੇ ਦਿਲ ਮੇਂ ਬਸੀ ਹੈ। 22 ਸੂਬੋ ਮੇਂ ਹਮਾਰੀ ਸਰਕਾਰ ਚਲਤੀ ਹੈ, ਸਭ ਜਗ੍ਹਾ ਤਰੱਕੀ ਹੋ ਰਹੀ ਹੈ, ਔਰ ਆਪ ਪੁੱਛ ਰਹੇ ਕਿ ਲੋਕ ਹਮਾਰੇ ਪਾਸ ਆਏਂਗੇ, ਹਮ ਤੋ ਸਭ ਕਾ ਵੈਲਕਮ ਕਰਤੇ ਹੈ।
2: ਜਾ ਕੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਵਿੱਚ ਲੋੜੀਂਦੀਆਂ ਸੋਧਾਂ ਵਾਸਤੇ ਅਕਾਲ ਤਖ਼ਤ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮੁੜ ਪੱਤਰ ਭੇਜ ਦਿੱਤਾ ਹੈ। ਸਰਕਾਰ ਨੂੰ ਇਸ ਕਾਨੂੰਨ ਵਿੱਚ ਸੋਧ ਕਰਨ ਵਾਸਤੇ 1 ਮਹੀਨੇ ਦਾ ਸਮਾਂ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਇਸ ਲਈ 15 ਦਿਨਾਂ ਦਾ ਸਮਾਂ ਦਿੱਤਾ ਜਾ ਚੁੱਕਾ ਹੈ, ਪਰ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਦਿੱਤਾ। ਅਕਾਲ ਤਖ਼ਤ ਦੇ ਸਕੱਤਰੇ ਤੇ ਇੰਚਾਰਜ ਬਗੀਚਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਗੁਰੂ ਖਾਲਸਾ ਪੰਥ ਦੀ ਰਾਏ ਅਤੇ ਸਹਿਮਤੀ ਤੋਂ ਬਿਨਾਂ ਪਾਸ ਕੀਤੇ ਗਏ ਜਗ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਦੇ ਸੰਬੰਧ ਵਿੱਚ 29 ਜੂਨ ਨੂੰ ਸਕੱਤਰੇ ਦੇ ਵਿੱਚ ਹੋਈ ਇਕੱਤਰਤਾ ਦੀ ਭਾਵਨਾਵਾਂ ਅਨੁਸਾਰ ਕਾਨੂੰਨ ਦੇ ਵਿੱਚ ਲੋੜੀਂਦੀਆਂ ਸੋਧਾਂ ਅਕਾਲ ਤਖ਼ਤ ਦਾ ਆਦੇਸ਼ ਹੈ। ਉਧਰ ਪੰਜਾਬ ਦੇ ਵਿੱਚ ਐਕਟਿਵ ਗੈਂਗਸਟਰ ਗੋਲਡੀ ਢਿੱਲੋਂ ਸਪੇਨ ਦੇ ਵਿੱਚੋਂ ਗ੍ਰਿਫਤਾਰ ਹੋ ਗਿਆ। ਵਿਦੇਸ਼ ਵਿੱਚ ਬੈਠੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਨੈਟਵਰਕ ਚਲਾ ਰਹੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਨੂੰ ਸਪੇਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਆਪ ਵਿਧਾਇਕ ਨੀਨਾ ਮਿੱਤਲ ਨੂੰ ਧਮਕੀ ਦੇਣ ਅਤੇ ਚੰਡੀਗੜ੍ਹ ਦੇ 11 ਸੈਕਟਰ 'ਚ ਕੈਮਿਸਟ ਦੇ ਕੈਸ਼ੀਅਰ ਦੀ ਦਿਨ ਦਿਹਾੜੇ ਹੱਤਿਆ ਕਰਨ ਦੇ ਮਾਮਲੇ ਦੇ ਵਿੱਚ ਉਹ ਲੋੜੀਂਦਾ ਹੈ। ਭਾਰਤੀ ਏਜੰਸੀਆਂ ਹੁਣ ਕੂਟਨੀਤਿਕ ਅਤੇ ਕਾਨੂੰਨੀ ਚੈਨਲਾਂ ਰਾਹੀਂ ਉਸ ਦੀ ਭਾਰਤੀ ਹਵਾਲਗੀ ਤੇ ਅਮਲ ਦੇ ਵਿੱਚ ਟੁੱਟ ਗਈਆਂ ਨੇ। ਸੂਤਰਾਂ ਮੁਤਾਬਕ ਇਹ ਵੱਡੀ ਸਫਲਤਾ ਹੈ ਔਰ ਪੰਜਾਬ ਪੁਲਿਸ, ਕੇਂਦਰੀ ਖੁਫੀਆ ਏਜੰਸੀ ਅਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਇਹ ਵੱਡੀ ਕਾਮਯਾਬੀ ਮਿਲੀ ਹੈ। ਮਹੀਨਿਆਂ ਤੋਂ ਵਿਦੇਸ਼ ਦੇ ਵਿੱਚ ਬੈਠੇ ਇਸ ਗੈਂਗਸਟਰ ਦੀਆਂ ਸਰਗਰਮੀਆਂ ਤੇ ਬਰੀਕੀ ਦੇ ਨਾਲ ਨਜ਼ਰ ਰੱਖੀਆਂ ਸਨ। ਫਿਲਹਾਲ ਇਸ ਨੂੰ ਹੁਣ ਸਪੇਨ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ਔਰ ਏਜੰਸੀਆਂ ਦੇ ਨਾਲ ਮਿਲ ਕੇ ਇਸ ਨੂੰ ਪੰਜਾਬ ਲਿਆਉਣ ਦੀ ਚਾਰਾਜੋਈ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਇਸ ਵੇਲੇ ਜ਼ੋਰਾਂ ਦੇ ਉੱਤੇ ਹੈ। ਵਿਦੇਸ਼ ਵਿੱਚ ਪੜ੍ਹਾਈ ਕਰ ਰਹੇ ਜਾਂ ਕੰਮ ਕਰਨ ਵਾਲੇ ਭਾਰਤੀਆਂ ਦੇ ਮਾਪੇ ਜਾਂ ਪਰਿਵਾਰਕ ਮੈਂਬਰ ਉਹਨਾਂ ਦਾ ਫਾਰਮ ਭਰ ਸਕਦੇ ਨੇ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਫਾਰਮ ਨਿੱਜੀ ਤੌਰ 'ਤੇ ਜਾਂ ਪਰਿਵਾਰਕ ਮੈਂਬਰ ਦੇ ਵੱਲੋਂ ਭਰੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਵਿਦੇਸ਼ ਦੇ ਵਿੱਚ ਬੈਠੇ ਭਾਰਤੀ ਨਾਗਰਿਕ ਜਿਸ ਦੀ ਵੋਟ ਬਣੀ ਹੋਈ ਹੈ ਉਸ ਦਾ ਫਾਰਮ ਪਰਿਵਾਰਕ ਮੈਂਬਰ ਭਰ ਸਕਦੇ ਨੇ ਜਾਂ ਉਸ ਵੱਲੋਂ ਆਨਲਾਈਨ ਵੀ ਨਿੱਜੀ ਤੌਰ ਦੇ ਉੱਤੇ ਫਾਰਮ ਭਰਿਆ ਜਾ ਸਕਦਾ ਹੈ। ਸੂਬੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ, ਸਿਆਸੀ ਪਾਰਟੀਆਂ ਦੇ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਲਈ ਸਰਗਰਮ

ਜਾਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਪੰਜਾਬ ਸਰਕਾਰ ਨੇ ਔਰਤਾਂ ਨੂੰ ਵਿੱਤੀ ਤੌਰ ਦੇ ਉੱਤੇ ਆਤਮ ਨਿਰਭਰ ਬਣਾਉਣ ਦੇ ਲਈ ਮਾਵਾਂ ਧੀਆਂ ਦੀ ਹੱਟੀ ਸਕੀਮ ਵੰਡੀ ਹੈ। 1 ਜੁਲਾਈ ਤੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਅਮਲ ਦੇ ਵਿੱਚ ਲਿਆਉਣ ਮਗਰੋਂ ਹੁਣ ਸੂਬਾ ਸਰਕਾਰ ਦੇ ਵੱਲੋਂ ਮਾਵਾਂ ਧੀਆਂ ਦੀ ਹੱਟੀ ਸਕੀਮ 'ਤੇ ਫੋਕਸ ਕੀਤਾ ਜਾ ਰਿਹਾ। ਇਸ ਸਕੀਮ ਦਾ ਮੁੱਢਲਾ ਖਾਕਾ ਅਪ੍ਰੈਲ ਦੇ ਵਿੱਚ ਤਿਆਰ ਹੋਣਾ ਸ਼ੁਰੂ ਹੋ ਗਿਆ ਸੀ, ਪਰ ਹੁਣ ਹਰ ਬਲਾਕ ਪੱਧਰ ਦੇ ਉੱਤੇ ਮਾਵਾਂ ਧੀਆਂ ਦੀ ਹੱਟੀ ਬੈਨਰ ਹੇਠ ਕਮਰਸ਼ੀਅਲ ਬੂਥ ਖੋਲ੍ਹਣ ਦੀ ਤਿਆਰੀ ਵਿੱਢ ਦਿੱਤੀ ਗਈ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਸ ਸਕੀਮ ਤਹਿਤ ਦੁਕਾਨਾਂ ਦੀ ਉਸਾਰੀ ਲਈ ਜਗ੍ਹਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਕਈ ਬਲਾਕਾਂ 'ਚ ਪਹਿਲਾਂ ਹੀ ਦੁਕਾਨਾਂ ਮੌਜੂਦ ਨੇ ਜਿਨ੍ਹਾਂ ਨੂੰ ਹੁਣ ਮਾਵਾਂ ਧੀਆਂ ਦੀ ਹੱਟੀ ਦਾ ਨਾਮ ਦਿੱਤਾ ਜਾਵੇਗਾ। ਸੂਤਰਾਂ ਅਨੁਸਾਰ ਪੰਚਾਇਤ ਵਿਭਾਗ ਨੂੰ ਹੁਣ ਤੱਕ ਇਸ ਸਕੀਮ ਤਹਿਤ 130 ਬਲਾਕਾਂ ਦੇ ਵਿੱਚ ਸਹਿਮਤੀ ਮਿਲ ਚੁੱਕੀ ਹੈ। ਸਕੀਮ ਤਹਿਤ ਔਰਤਾਂ ਨੂੰ ਰੁਜ਼ਗਾਰ ਚਲਾਉਣ ਵਾਸਤੇ ਕਮਰਸ਼ੀਅਲ ਜਗ੍ਹਾ ਦਿੱਤੀ ਜਾਵੇਗੀ ਜਿਸ ਦਾ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ। ਹੁਣ ਗੱਲ ਕਰਦੇ ਹਾਂ ਦਲਜੀਤ ਦੋਸਾਂਝ ਦੀ ਨਵੀਂ ਰਿਲੀਜ਼ ਹੋਈ ਫਿਲਮ 95 ਦੀ, ਜਿਸ ਨੂੰ ਨਾਮ ਬਦਲ ਕੇ ਸਤਲੁਜ ਨਾਮ ਸਿਰਲੇਖ ਹੇਠ OTT ਪਲੈਟਫਾਰਮ Z5 ਦੇ ਉੱਤੇ 3 ਜੁਲਾਈ ਨੂੰ ਰਿਲੀਜ਼ ਕੀਤਾ ਗਿਆ ਸੀ, ਪਰ ਇਸ ਨੂੰ 5 ਜੁਲਾਈ ਨੂੰ ਇਸ OTT ਪਲੈਟਫਾਰਮ ਤੋਂ ਹਟਾ ਦਿੱਤਾ ਗਿਆ। ਹਾਲਾਂਕਿ OTT ਪਲੈਟਫਾਰਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਦੀ ਇੱਕ ਅਰਜ਼ੀ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਹਟਾਉਣਾ ਪਿਆ। ਪਹਿਲਾਂ ਦਲਜੀਤ ਦੋਸਾਂਝ ਖਦਸ਼ਾ ਪ੍ਰਗਟ ਕਰ ਚੁੱਕੇ ਨੇ ਕਿ ਇਸ ਫਿਲਮ ਨੂੰ ਹਟਾ ਦਿੱਤਾ ਜਾਏਗਾ। ਹਾਲਾਂਕਿ ਇਸ ਫਿਲਮ ਨੂੰ ਕਿਉਂ ਹਟਾਇਆ ਗਿਆ ਔਰ ਇਸ ਦੇ ਲਈ ਕੀ OTT ਪਲੈਟਫਾਰਮ Z5 ਕੋਈ ਚਾਰਾਜੋਈ ਕਰੇਗਾ, ਇਸ ਬਾਰੇ ਅਜੇ ਕੋਈ ਪੁਖਤਾ ਬਿਆਨ ਸਾਹਮਣੇ ਨਹੀਂ ਆਇਆ।

SBS ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ। ਅਲੈਕਸਾ, ਗੂਗਲ ਹੋਮ ਜਾਂ ਫਿਰ ਐਪਲ ਸਮਾਰਟ ਸਪੀਕਰ ਜ਼ਰੀਏ SBS ਨਾਲ ਜੁੜੇ ਰਹਿਣਾ ਆਸਾਨ ਹੈ। SBS ਪੰਜਾਬੀ ਤੋਂ ਜਦੋਂ ਮਰਜ਼ੀ ਤਾਜ਼ਾ ਤਰੀਨ ਖ਼ਬਰਾਂ, ਵਿਚਾਰ ਅਤੇ ਕਹਾਣੀਆਂ ਸੁਣੋ। ਸਿਰਫ ਇਹ ਬੋਲੋ, ਪਲੇ SBS ਪੰਜਾਬੀ ਪੋਡਕਾਸਟ। SBS ਆਡੀਓ ਤੁਹਾਡੇ ਸੁਭਾਅ ਨਾਲ ਮੇਲ ਖਾਂਦਾ ਸੰਗੀਤ, ਰੇਡੀਓ ਅਤੇ ਪੋਡਕਾਸਟ। ਦਾ ਉਲੂਰੂ ਸਟੇਟਮੈਂਟ ਫਰੋਮ ਦਾ ਹਾਰਟ ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵੀ ਜਾਣੋ sbs.com.au/ਉਲੂਰੂ ਸਟੇਟਮੈਂਟ ਤੇ। NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ। 7000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ

0: ਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ। SBS ਆਡੀਓ ਐਪ ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS ਆਡੀਓ ਐਪ ਨੂੰ ਮੁਫ਼ਤ ਡਾਊਨਲੋਡ ਕਰੋ। SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿੱਲ ਨੂੰ SBS ਆਡੀਓ ਐਪ ਤੇ ਸੁਣੋ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਅੱਜ ਕੱਲ੍ਹ ਫੁੱਟਬਾਲ ਵੀ ਆਸਟ੍ਰੇਲੀਆ ਵਿੱਚ ਵੱਖ ਵੱਖ ਭਾਈਚਾਰਿਆਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ ਅਤੇ ਇਸੇ ਕੰਮ ਵਿੱਚ ਹਿੱਸਾ ਪਾ ਰਹੇ ਨੇ ਜੀ ਪੰਜਾਬੀ ਮੂਲ ਦੇ ਸੈਟ ਸੰਘੇੜਾ। ਉਹ ਕਿੱਦਾਂ, ਆਓ ਜਾਣਦੇ ਹਾਂ।
2: SBS ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ, ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਕੁਝ ਲੋਕ ਫੁੱਟਬਾਲ ਨੂੰ ਸਿਰਫ਼ ਇੱਕ ਖੇਡ ਸਮਝਦੇ ਹਨ, ਪਰ ਕੁਝ ਲਈ ਇਹ ਲੋਕਾਂ ਨੂੰ ਜੋੜਨ ਦਾ ਜ਼ਰੀਆ ਬਣ ਜਾਂਦਾ ਹੈ। ਸਤਿੰਦਰ ਸੰਘੇੜਾ ਉਹਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਫੁੱਟਬਾਲ ਰਾਹੀਂ ਸਿਰਫ਼ ਖਿਡਾਰੀ ਨਹੀਂ ਸਗੋਂ ਇੱਕ ਮਜ਼ਬੂਤ ਕਮਿਊਨਿਟੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ। 1970 ਦੇ ਦਹਾਕੇ ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਏ ਸਤਿੰਦਰ ਸੰਘੇੜਾ ਨੇ ਗਰਾਊਂਡ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ, ਇੱਕ ਐਸਾ ਸਫ਼ਰ ਜੋ ਅੱਜ ਸੈਂਕੜੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਛੂਹ ਚੁੱਕਾ ਹੈ। ਇੱਕ ਗ੍ਰਾਸਰੂਟ ਕੋਚ ਵਜੋਂ ਉਹਨਾਂ ਨੇ ਸਾਲਾਂ ਤੱਕ ਨੌਜਵਾਨ ਖਿਡਾਰੀਆਂ ਨੂੰ ਸਿਰਫ਼ ਖੇਡ ਹੀ ਨਹੀਂ ਸਗੋਂ ਅਨੁਸ਼ਾਸਨ, ਟੀਮ ਵਰਕ ਅਤੇ ਆਪਣੀ ਪਛਾਣ 'ਤੇ ਮਾਣ ਕਰਨਾ ਵੀ ਸਿਖਾਇਆ ਹੈ। ਉਹਨਾਂ ਦਾ ਫੁੱਟਬਾਲ ਲਈ ਇਹ ਜਨੂੰਨ ਅੱਗੇ ਵੀ ਜਾਰੀ ਹੈ ਅਤੇ ਉਹਨਾਂ ਦੇ ਪੁੱਤਰ ਜਹਾਨ ਸੰਘੇੜਾ ਅੱਜ ਇੰਗਲੈਂਡ ਵਿੱਚ ਫੁੱਟਬਾਲ ਖੇਡ ਰਹੇ ਹਨ, ਜਦਕਿ ਧੀ ਵੀ ਇਸੇ ਦਿਸ਼ਾ 'ਚ ਅੱਗੇ ਵੱਧ ਰਹੀ ਹੈ। ਸਤਿੰਦਰ ਸੰਘੇੜਾ ਇਸ ਵੇਲੇ ਸਾਡੇ ਨਾਲ ਮੌਜੂਦ ਹਨ। ਬਹੁਤ ਬਹੁਤ ਸਵਾਗਤ ਹੈ ਸਤਿੰਦਰ ਜੀ ਤੁਹਾਡਾ SBS ਪੰਜਾਬੀ ਤੇ।
3: ਸਤਿ ਸ਼੍ਰੀ ਅਕਾਲ ਤੁਹਾਨੂੰ ਭਾਜੀ, ਐਂਡ ਸਤਿ ਸ਼੍ਰੀ ਅਕਾਲ ਸਾਰੀ ਸੰਗਤ ਨੂੰ ਜਿਹੜੇ ਤੁਹਾਡਾ ਪ੍ਰੋਗਰਾਮ ਹੈ ਇਸ ਪੰਜਾਬੀ ਦਾ ਸੁਣਦੇ ਆ।
2: ਸਤਿੰਦਰ ਜੀ, ਸਭ ਤੋਂ ਪਹਿਲਾਂ ਤਾਂ ਅੱਜ ਸਾਡੇ ਸਰੋਤਿਆਂ ਨੂੰ ਤੁਸੀਂ ਇਹ ਦੱਸੋ ਵੀ ਕਦੋਂ ਤੁਹਾਡਾ ਆਸਟ੍ਰੇਲੀਆ ਆਉਣਾ ਹੋਇਆ ਤੇ ਫੁੱਟਬਾਲ ਨਾਲ ਪਿਆਰ ਕਿਵੇਂ, ਕਦੋਂ, ਕਿੱਥੇ ਸ਼ੁਰੂ ਹੋਇਆ ਤੇ ਕਿੱਦਾਂ ਅੱਗੇ ਵਧਿਆ?
3: ਹਾਂਜੀ, ਅਸੀਂ ਆਏ ਸੀਗੇ ਆਸਟ੍ਰੇਲੀਆ ਦੇ ਬੈਚ 1978 ਦੇ ਬੈਚ 79। ਮੇਰਾ ਡੈਡੀ ਪਹਿਲਾਂ ਹੀ ਆ ਚੁੱਕਾ ਸੀਗਾ ਆਸਟ੍ਰੇਲੀਆ ਦੇ ਬੈਚ, ਐਂਡ ਮੈਂ ਐਂਡ ਮਮ ਵੀ ਅਸੀਂ ਬਾਅਦ 'ਚ ਆਏ ਸੀਗੇ 78 ਦੇ ਬੈਚ ਆਏ ਸੀ। ਅਬ ਮੈਂ ਪੰਜਾਬ ਦਾ ਬੋਨ ਆ, 75 ਦੇ ਬੈਚ ਮੇਰਾ ਹੋਇਆ ਸੀਗਾ ਬੋਨ, ਐਂਡ 78 ਦੇ ਬੈਚ ਅਸੀਂ ਇੱਥੇ ਕੁਈਨਸਲੈਂਡ ਆ ਗਏ ਸੀਗੇ ਕੇਨਸ ਦੇ ਬੈਚ। ਫੁੱਟਬਾਲ ਦੇ ਨਾਲ ਪਿਆਰ ਤਾਂ ਇੱਥੇ ਹੀ ਵਧਿਆ ਤਾਂ ਫੁੱਟਬਾਲ ਜਾਣੀ ਕਿ ਜਦੋਂ ਮੇਰੀ ਨਜ਼ਰ 'ਚ ਆਇਆ ਸੀਗਾ ਇਹ ਭਾਜੀ 84 ਦੇ ਬੈਚ ਆਇਆ ਸੀ। 1984 ਦੇ ਬੈਚ ਮੈਂ ਚੌਥੀ ਕਲਾਸ ਦੇ ਬੈਚ ਸੀਗਾ, ਅਲਟੋਨਾ ਮੇਡੋਜ਼ ਪ੍ਰਾਇਮਰੀ ਸਕੂਲ ਅਸੀਂ ਹੁੰਦੇ ਸੀਗੇ। ਤਾਂ ਉਸ ਸਾਲ ਫਰਾਂਸ ਦੇ ਬੈਚ ਸ਼ਾਇਦ ਯੂਰੋਪੀਅਨ ਚੈਂਪੀਅਨਸ਼ਿਪਸ ਹੋਈਆਂ ਸੀਗੀਆਂ ਪਹਿਲੀ ਵਾਰ
2: ਜੀ,
3: ਤਾਂ ਉਹ ਟੂਰਨਾਮੈਂਟ ਯੂਰਪ ਦੀ ਖਾਸ ਟੂਰਨਾਮੈਂਟ ਸੀਗੀ, ਸਾਰੇ ਨੇਸ਼ਨ ਉਹਦੇ ਲਈ ਕੁਆਲੀਫਾਈ ਕਰਕੇ ਖੇਡਦੇ ਸੀ। ਤਾਂ ਫਰਾਂਸ ਦੇ ਬੈਚ ਹੋਈਆਂ ਸੀ ਤਾਂ ਬਹੁਤ ਖੂਬ ਹੋਈਆਂ ਸੀ। ਤਾਂ ਉਸ ਤੋਂ ਬਾਅਦ ਸਕੂਲੇ ਬੱਚੇ ਨਾਲ ਲੈਣ ਨਾ ਪਏ ਸੀਗੇ, ਉਦੋਂ ਹੈ ਨਾ ਜੋਸ਼ ਅੱਖ ਜਿਹੀ ਖੁੱਲੀ ਸੀ ਫੁੱਟਬਾਲ ਵੱਲ ਨੂੰ ਤਾਂ ਖੇਡ ਵੱਲ ਨੂੰ
2: ਜੀ ਜੀ,
3: ਇੱਥੋਂ ਫੁੱਟਬਾਲ ਦਾ ਸਾਨੂੰ ਪਿਆਰ ਸ਼ੁਰੂ ਹੋਇਆ ਸੀ।
2: ਤੇ ਫਿਰ ਇਹ ਸਫ਼ਰ ਕਿਵੇਂ ਅੱਗੇ ਵੱਧਦਾ ਗਿਆ? ਤੁਸੀਂ ਸਪੈਸ਼ਲੀ ਇਹਦੇ ਵਾਸਤੇ ਟ੍ਰੇਨਿੰਗ ਸ਼ੁਰੂ ਕੀਤੀ, ਕਿਸ ਤਰ੍ਹਾਂ ਇਸ ਵੱਲ ਤੁਹਾਡਾ ਸ਼ੌਂਕ ਵੱਧਦਾ ਗਿਆ?
3: ਸ਼ੌਂਕ ਭਾਜੀ ਬੱਚਿਆਂ ਨੂੰ ਤਾਂ ਖੇਡ ਦੇ ਨਾਲ ਹੀ ਹੁੰਦਾ ਆ। ਤੁਸੀਂ ਦੇਖਿਆ ਯਾਰ ਸਾਰੇ ਬੱਚੇ ਅੱਜ ਕੱਲ੍ਹ ਤਾਂ ਮਾਰਕੀਟਿੰਗ ਦੇ ਵਿੱਚ ਬਹੁਤ ਅੱਗੇ ਵੱਧ ਗਈ ਆ, ਪਰ ਉਸ ਦਿਨਾਂ ਦੇ ਵਿੱਚ ਇਹ ਹੀ ਹੁੰਦਾ ਸੀ ਕਿ ਸਕੂਲੇ ਵੀ ਖੇਡਣ ਵਾਸਤੇ ਹੀ ਚਾਹੀਦਾ ਸੀ, ਪੜ੍ਹਨ ਲਈ ਤਾਂ ਦਿਮਾਗ ਹਨਾ ਉਹ ਤਾਂ ਇੱਕ ਦੇਣਾ ਪੈਂਦਾ ਸੀ, ਪਰ ਖੇਡ ਨੂੰ ਦਿਮਾਗ ਨਹੀਂ ਸੀ ਦੇਣਾ ਪੈਂਦਾ
2: ਜੀ ਬਿਲਕੁਲ।
3: ਐਂਡ ਜਿਹੜੀ ਚੀਜ਼ ਨੂੰ ਦਿਮਾਗ ਨਹੀਂ ਦੇਣਾ ਪੈਂਦਾ ਉਹ ਬੱਚਿਆਂ ਨੂੰ ਕੰਫਰਟੇਬਲ ਲੱਗਦੀ ਆ, ਤਾਂ ਉਹ ਸੋਸ਼ਲ ਸਪੇਸ ਵੀ ਬਣ ਜਾਂਦਾ ਹੈ ਡਿਵੈਲਪਮੈਂਟ ਵਾਸਤੇ, ਤਾਂ ਉਹ ਚੀਜ਼ ਸਾਡੇ ਉਸ ਟਾਈਮ ਬੱਚਿਆਂ ਵਾਸਤੇ ਬਹੁਤ ਵਧੀਆ ਰਹੀ ਸੀਗੀ, ਕਰਕੇ ਅਸੀਂ ਖੇਡ ਖੇਡ ਦੇ ਵਿੱਚ ਫੁੱਟਬਾਲ ਖੇਡੇ, ਕ੍ਰਿਕਟ ਖੇਡੇ ਵਗੈਰਾ ਵਗੈਰਾ ਜੋ ਵੀ ਬਾਕੀ ਬੱਚੇ ਚਾਹੁੰਦੇ ਸੀ, ਤਾਂ ਅਸੀਂ ਉੱਥੋਂ ਖੇਡਦੇ ਆਏ ਹਾਂ। ਤਾਂ ਖੇਡ ਦੇ ਵਿੱਚ ਸਾਨੂੰ ਅੱਛਾ ਲੱਗਾ ਇਹ ਸਪੋਰਟ ਦੇ ਵਿੱਚ ਕਿ ਲੋਕ ਮਿਲਦੇ ਸੀ, ਹੋਰ ਬੱਚੇ ਮਿਲਦੇ ਸੀ ਮੈਨੂੰ, ਤਾਂ ਹੋਰ ਕਮਿਊਨਿਟੀਆਂ ਦੇ ਬੱਚੇ ਮਿਲਦੇ ਸੀਗੇ, ਤਾਂ ਯਾਰੀ ਦੋਸਤੀ ਬਣਦੀ ਸੀਗੀ
2: ਜੀ। ਅਤੇ ਅੱਗੇ ਫਿਰ ਇਹ ਕਿੱਦਾਂ ਸਫ਼ਰ ਵੱਧਦਾ ਰਿਹਾ, ਕਿਉਂਕਿ ਤੁਸੀਂ ਇੱਕ ਕੋਚ ਦੇ ਤੌਰ 'ਤੇ ਵੀ ਕੰਮ ਕੀਤਾ ਹੈ, ਫੁੱਟਬਾਲ ਐਸੋਸੀਏਸ਼ਨਸ ਨਾਲ ਵੀ ਜੁੜੇ ਹੋਏ ਹੋ, ਉਹਨਾਂ ਗੱਲਾਂ 'ਤੇ ਵੀ ਆਵਾਂਗੇ, ਪਰ ਉੱਥੋਂ ਤੱਕ ਦਾ ਸਫ਼ਰ ਕਿਵੇਂ ਰਿਹਾ ਅਤੇ ਕਿਵੇਂ ਫਿਰ ਅੱਗੇ ਐਡਮਿਨਿਸਟ੍ਰੇਸ਼ਨ ਵਾਲੇ ਪਾਸੇ ਤੁਸੀਂ ਗਏ ਇਹਦੇ?
3: ਮੈਨੂੰ ਕੋਚਿੰਗ ਦਾ ਸ਼ੌਂਕ ਜ਼ਿਆਦਾ ਪੈ ਗਿਆ ਜਦੋਂ ਆਪਣੇ ਬੱਚੇ ਹੋ ਗਿਆ, ਜਦੋਂ ਜਹਾਨ ਆਇਆ ਸੀ ਮੇਰਾ ਬੇਟਾ, ਉਹਦੇ ਮੈਂ ਸੋਚਿਆ ਸੀ ਕਿ ਕਿਸੇ ਪਾਸੇ ਲਾਉਂਗੇ ਖੇਡ ਦੇ ਵਿੱਚ, ਐਂਡ ਉਹਦੇ ਉਹਦੀ ਡਿਵੈਲਪਮੈਂਟ ਵਾਸਤੇ ਮੈਂ ਆਪਣਾ ਸ਼ੌਂਕ ਹੋਰ ਵਧਾ ਲਿਆ। ਕੋਚਿੰਗ ਤਾਂ ਪਹਿਲਾਂ ਵੀ ਕਰਦਾ ਸੀ, ਪਰ ਉਹਦੀ ਡਿਵੈਲਪਮੈਂਟ ਵਾਸਤੇ ਮੈਂ ਆਪਣਾ ਸ਼ੌਂਕ ਹੋਰ ਵਧਾਇਆ, ਤਾਂ ਜੋ ਮੈਨੂੰ ਲੱਗਾ ਕਿ ਇਸ ਬੱਚੇ ਨੂੰ ਲੋੜ ਪਊਗੀ ਅੱਗੇ, ਮੈਂ ਉਹ ਸਿੱਖਦਾ ਗਿਆ
2: ਜੀ।
3: ਉੱਤੋਂ ਉਹਨੂੰ ਜੋ ਮੈਂ ਸਿਖਾ ਰਿਹਾ ਸੀ, ਪਰ ਮੈਂ ਪਿੱਛੇ ਪਿੱਛੇ ਉਹ ਤੋਂ ਅੱਗੇ ਹੋਰ ਚੀਜ਼ਾਂ ਸਿੱਖ ਰਿਹਾ ਸੀ, ਕਿ ਮੈਨੂੰ ਪਤਾ ਸੀ ਕਿ ਮੈਂ ਹੋਰ ਕੋੜਾ ਰਾਸਤੇ ਲੱਭ ਰਿਹਾ ਸੀ ਕਿ ਸਾਡੇ ਬੱਚਿਆਂ ਵਾਸਤੇ ਇਹਨਾਂ ਨੂੰ ਕਿਹੜੇ ਤਰੀਕੇ, ਕਿਹੜੇ ਖੇਡ ਤਾਂ ਕਿਹੜੀਆਂ ਚੀਜ਼ਾਂ ਦੀ ਐਜੂਕੇਸ਼ਨ ਦੀ ਜ਼ਰੂਰਤ ਹੈ ਇਸ ਗੇਮ ਦੇ ਵਿੱਚ, ਮੈਂ ਉਹ ਅੱਗੇ ਸਿੱਖਦਾ ਰਿਹਾ। ਕੋਚਿੰਗ ਤੋਂ ਲੈ ਕੇ ਫਿਰ ਅਸੀਂ ਬੈਕਐਂਡ 'ਤੇ ਦੇਖਣਾ ਪੈ ਕੇ ਏਜੰਟ ਕੀ ਕਰਦੇ ਆ, ਕਿਹੜੇ ਤਰੀਕੇ ਨਾਲ ਇਹ ਕੋਚ ਜਾਂ ਡਾਇਰੈਕਟਰ ਰਿਕਰੂਟ ਕਰਦੇ ਆ ਬੱਚਿਆਂ ਨੂੰ ਅੱਗੇ, ਇਹਨਾਂ ਦਾ ਪਾਥਵੇ ਕੀ ਆ, ਇਹ ਚੀਜ਼ਾਂ ਮੈਂ ਦੇਖਦਾ ਰਿਹਾ, ਤਾਂ ਇਸ ਚੀਜ਼ਾਂ ਕਰਕੇ ਮੈਂ ਵੀ ਅੱਗੇ ਵੱਧ ਗਿਆ, ਐਂਡ ਉੱਥੋਂ ਗੱਡੀ ਅੱਗੇ ਚੱਲਦੀ ਰਹੀ।
2: ਇੱਕ ਚੀਜ਼ ਮੈਂ ਹੋਰ ਜਾਣਨੀ ਚਾਹੂੰਗਾ ਕਿ ਤੁਸੀਂ ਕਮਿਊਨਿਟੀ ਨੂੰ ਵੀ ਕਾਫੀ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਖਾਸ ਕਰ ਫੁੱਟਬਾਲ ਦੇ ਜ਼ਰੀਏ ਜਾਂ ਕਲੱਬਸ ਦੇ ਜ਼ਰੀਏ, ਉਹਦੇ ਬਾਰੇ ਥੋੜ੍ਹਾ ਦੱਸੋ ਸਾਨੂੰ।
3: ਆਪਣਾ ਗੁਰਦੁਆਰੇ ਦੇ ਨਾਲ ਕਨੈਕਟਡ ਸੀਗੇ, ਤਾਂ ਗੁਰਦੁਆਰੇ ਦੇ ਵਿੱਚ ਸਿੱਖਿਆ ਬਹੁਤ ਕੁਛ ਬੱਚਿਆਂ ਦੇ ਨਾਲ ਡਿਵੈਲਪਮੈਂਟ ਵਾਸਤੇ। ਸੋ ਜਿਹੜੇ ਕਲੱਬਾਂ ਵਾਸਤੇ, ਕਮਿਊਨਿਟੀ ਵਾਸਤੇ ਅਸੀਂ ਕਰ ਰਹੇ ਹਾਂ, ਅਸੀਂ ਇਸ ਕਰਕੇ ਸਿੱਖਿਆ ਕਿ ਸਾਰਿਆਂ ਨੂੰ ਇਕੱਠੇ ਰੱਖੀਏ, ਆਪਣੀ ਕਮਿਊਨਿਟੀ ਨੂੰ ਵਧਾਈਏ, ਆਪਣੇ ਬੱਚਿਆਂ ਨੂੰ ਵਧਾਈਏ, ਇਹਨਾਂ ਨੂੰ ਕੁਛ ਸਿਖਾਈਏ, ਆਪਣਾ ਧਰਮ ਸਿਖਾਈਏ, ਆਪਣੀ ਬੋਲੀ ਸਿਖਾ ਲਈਏ, ਤਾਂ ਖੇਡ ਵੀ ਸਿਖਾਈਏ, ਤਾਂ ਇਸ ਚੀਜ਼ਾਂ ਦੇ ਪਿਆਰ ਦੇ ਵਿੱਚ ਤਾਂ ਦਿਮਾਗ 'ਚ ਇਹ ਚੀਜ਼ਾਂ ਰਹਿਣ ਦੇ ਨਾਲ ਮੈਂ ਫੁੱਟਬਾਲ ਵਾਲਾ ਪਾਸਾ, ਮੈਂ ਵੀ ਚਲੋ ਮੈਨੂੰ ਵੀ ਚੰਗਾ ਲੱਗਾ, ਤਾਂ ਮੈਂ ਫੁੱਟਬਾਲ ਦੇ ਵਿੱਚ ਕੋਸ਼ਿਸ਼ ਕੀਤੀ ਕਮਿਊਨਿਟੀ ਨੂੰ ਇਕੱਠੇ ਰੱਖਣ ਦੀ। ਤਾਂ ਗਾਹਾਂ ਜਿਹੜੇ ਬੱਚੇ ਆਉਂਦੇ ਸੀ, ਨਵੇਂ ਬੱਚੇ ਆਉਂਦੇ ਸੀ, ਛੋਟੇ ਬੱਚੇ ਆਉਂਦੇ ਸੀ, ਉਹਨਾਂ ਨੂੰ ਆਪਾਂ ਪਿਆਰ ਦੇ ਨਾਲ ਬੈਚ ਲਿਆਂਦਾ, ਉਹਨਾਂ ਦੇ ਫੈਮਲੀਆਂ ਨੂੰ ਬੈਚ ਕੋਸ਼ਿਸ਼ ਕੀਤੀ ਲਿਆਉਣ ਦੀ, ਐਂਡ ਇਸ ਤਰੀਕੇ ਦੇ ਨਾਲ ਅਸੀਂ ਸੋਚਿਆ ਕਿ ਫੁੱਟਬਾਲ ਤਾਂ ਕਮਿਊਨਿਟੀ ਹੈਂਡ ਇਨ ਹੈਂਡ, ਤੁਹਾਨੂੰ ਪਤਾ ਹੀ ਆ ਕਿ ਬਹੁਤ ਚੰਗੀ ਚੀਜ਼ ਆ ਡਿਵੈਲਪਮੈਂਟ ਵਾਸਤੇ
2: ਜੀ। ਅਤੇ ਕਿੰਨਾ ਕੁ ਤੁਹਾਨੂੰ ਕਮਿਊਨਿਟੀ ਤੋਂ ਸਪੋਰਟ ਮਿਲਿਆ ਜਾਂ ਕਿੰਨਾ ਚੈਲੇਂਜਿੰਗ ਸੀ ਬੱਚਿਆਂ ਨੂੰ ਫੁੱਟਬਾਲ ਵੱਲ ਲੈ ਕੇ ਆਉਣਾ, ਖਾਸ ਕਰ ਅੱਜ ਦੀ ਤਰੀਕ 'ਚ ਜੇ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਕ੍ਰਿਕਟ ਦੀ ਗੱਲ ਕਰਦੇ ਆ, ਕਬੱਡੀ ਦੀ ਕਰਦੇ ਆ, ਪਰ ਫੁੱਟਬਾਲ ਦੀ ਬਹੁਤ ਜ਼ਿਆਦਾ ਪੰਜਾਬੀਆਂ 'ਚ ਉਸ ਤਰੀਕੇ ਨਾਲ ਗੱਲ ਨਹੀਂ ਹੁੰਦੀ?
3: ਦੇਖਿਆ ਜਾਵੇ ਤਾਂ ਇਸ ਟਾਈਮ ਫੁੱਟਬਾਲ ਆਪਣੇ ਕਮਿਊਨਿਟੀ ਦੇ ਵਿੱਚ, ਪੰਜਾਬੀ ਇੰਡੀਅਨ ਕਮਿਊਨਿਟੀ ਦੇ ਵਿੱਚ ਵੀ, ਪੰਜਾਬੀ ਐਸਪੈਸ਼ਲੀ ਕਰਕੇ, ਕ੍ਰਿਕਟ ਦੀ ਬਹੁਤ ਵੱਡੀ ਗੇਮ ਆ ਤੁਸੀਂ ਦੇਖਿਆ, ਤਾਂ ਫੁੱਟਬਾਲ ਜੋ ਹੈ ਆਪਣੀ ਸਿੱਖ ਕਮਿਊਨਿਟੀ ਦੇ ਵਿੱਚ ਮੇਨਲੀ ਬਹੁਤ ਵੱਡੀ ਗੇਮ ਆ, ਨੰਬਰ ਵਨ ਗੇਮ ਇਹੀ ਚੱਲਦੀ ਹੈ ਐਟ ਦ ਮੋਮੈਂਟ। ਸਾਰੇ ਜਿਹੜੇ ਨੈਕਸਟ ਜਨਰੇਸ਼ਨ ਵਾਲੇ ਵੀ ਆ, ਫੈਮਲੀਆਂ ਆ, ਪੇਰੈਂਟਸ ਆ, ਉਹ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਆ ਹੁਣ ਫੁੱਟਬਾਲ ਹੀ ਖੇਡਣ, ਐਂਡ ਤੁਸੀਂ ਦੇਖਿਆ ਹੀ ਆ ਬਹੁਤ ਚੈਲੰਜਸ ਆ ਦੂਸਰੀਆਂ ਸਪੋਰਟਾਂ ਦੇ ਵਿੱਚ ਵੀ ਹੋ ਰਹੇ, ਐਂਡ ਆਪਣੀ ਬਾਹਲੇ ਹੀ ਚੈਲੰਜ ਨਹੀਂ ਹੋਏ ਫੁੱਟਬਾਲ ਦੇ ਵਿੱਚ। ਬਹੁਤ ਲੋਕ ਚਾਹੁੰਦੇ ਆ ਕਿ ਆਪਣੇ ਬੱਚੇ ਖੇਡਣ, ਸਾਰੇ ਚਾਹੁੰਦੇ ਆ ਕਿ ਬੱਚੇ ਖੇਡਣ, ਟਾਈਮ ਨਹੀਂ ਹੁੰਦਾ, ਬਟ ਸ਼ੌਂਕ ਸਾਰਿਆਂ ਪੇਰੈਂਟਸ ਨੂੰ, ਅਸਲ ਚੈਲੰਜਸ ਜਾਣੀ ਕਿ ਇਹੀ ਹੁੰਦੇ ਆ, ਕਮਿਟਮੈਂਟਸ ਹੁੰਦੀਆਂ ਹੈ ਨਾ ਪੇਰੈਂਟਸ ਦੀਆਂ, ਐਂਡ ਉਹ ਕਮਿਟਮੈਂਟਸ ਆਪਾਂ ਦੇਖਿਆ ਆ ਕਿ ਆਪਣੇ ਜਨਰੇਸ਼ਨ ਜਿਹੜੇ ਹੁਣ ਨਵੇਂ ਆਏ ਆ, ਤਾਂ ਤੁਸੀਂ ਪੁੱਛ ਰਹੇ ਸੀ ਕਿ ਉਹਨਾਂ ਦੀ ਪ੍ਰਾਇਓਰਿਟੀ ਕਈ ਵਾਰੀ ਹੁੰਦੀ ਆ ਕਿ ਉਹਨੇ ਆਪਣੇ ਆਪ ਨੂੰ ਇਸਟੈਬਲਿਸ਼ ਕਰਨਾ ਹੁੰਦਾ, ਉਹਨਾਂ ਦਾ ਕੰਮ ਹੁੰਦਾ ਆ, ਤਾਂ ਉਹ ਕੰਮ ਦੇ ਨਾਲ ਜੁੜੇ ਵੀ ਹੁੰਦੇ ਆ, ਤਾਂ ਉਹਨਾਂ ਕੋਲ ਨਹੀਂ ਵਕਤ ਨਿਕਲਦਾ, ਉਹ ਜ਼ਰੂਰ ਆਪਣੇ ਬੱਚਿਆਂ ਨੂੰ ਧਿਆਨ ਦੇ ਰਹੇ ਹਨ, ਬਹੁਤ ਲੋਕ ਬਹੁਤ ਦੂਰ ਤੱਕ ਜਾ ਰਹੇ ਆਪਣੇ ਬੱਚਿਆਂ ਦੀ ਡਿਵੈਲਪਮੈਂਟ ਵਾਸਤੇ, ਖੁਸ਼ੀ ਵਾਸਤੇ, ਔਰ ਫੁੱਟਬਾਲ ਨੂੰ ਪ੍ਰੋਗਰੈਸ ਕਰਨ ਵਾਸਤੇ, ਐਂਡ ਫੁੱਟਬਾਲ ਬਹੁਤ ਪ੍ਰੋਗਰੈਸ ਹੋ ਰਿਹਾ ਆ, ਐਂਡ ਸਿੱਖ ਗੇਮਸ ਦੇ ਵਿੱਚ ਨੰਬਰ ਵਨ ਸਪੋਰਟ ਆ।
2: ਹੁਣ ਗੱਲ ਜਹਾਨ ਦੀ ਵੀ ਕਰ ਲੈਂਦੇ ਹਾਂ, ਤੁਹਾਡਾ ਬੇਟਾ ਜਹਾਨ ਇਸ ਵੇਲੇ ਉਹ ਇੰਗਲੈਂਡ 'ਚ ਕਿਸੇ ਸੌਕਰ ਕਲੱਬ ਦੇ ਨਾਲ ਖੇਡ ਰਿਹਾ, ਥੋੜ੍ਹਾ ਉਹਦੇ ਬਾਰੇ ਦੱਸੋਗੇ?
3: ਯੇ ਆਪਣਾ ਜਹਾਨ ਐਕਚੁਅਲੀ ਉਹ ਇੰਗਲੈਂਡ ਦੇ ਵਿੱਚ ਆ ਐਂਡ ਉਹਨੂੰ ਅਸੀਂ ਜੂਨ ਜੁਲਾਈ ਦੇ ਵਿੱਚ ਸਾਨੂੰ ਫੋਨ ਆ ਗਿਆ ਸੀਗਾ ਉੱਥੋਂ ਕੁਦਰਤੀ ਹੈ ਨਾ ਉਹ ਕਹਿੰਦੇ ਹੁੰਦੇ ਆ ਕਈ ਵਾਰੀ ਸਾਇੰਸ ਹੁੰਦੇ ਆ ਤਾਂ ਜਿਹੜੀ ਚੀਜ਼ ਤੁਸੀਂ

0: ਬਲੀਵ ਕਰਦੇ ਹੋ ਹੋ ਜਾਂਦੀ ਆ ਤਾਂ ਸਾਨੂੰ ਫੋਨ ਆਇਆ ਉਧਰੋਂ ਤਾਂ ਅਸੀਂ ਕੱਲ੍ਹ ਛੇਤੀ ਛੇਤੀ ਇੰਗਲੈਂਡ ਚਲ ਗਏ ਤਾਂ ਉੱਥੇ ਉਹਦੇ ਟ੍ਰਾਇਲਸ ਸੀਗੇ ਅਕੈਡਮੀ ਦੇ ਨਾਲ ਉਹ ਇਸ ਵੇਲੇ ਸ਼ੈਫੀਲਡ ਇੰਗਲੈਂਡ ਦੇ ਵਿੱਚ ਸ਼ੈਫੀਲਡ ਦੇ ਵਿੱਚ ਫੁੱਟਬਾਲ ਖੇਡਦਾ ਹੈ।
1: ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਉਹਨਾਂ ਦੀ ਇਸ ਪ੍ਰਾਪਤੀ ਦੇ ਵਾਸਤੇ। ਕਿਹੜੀਆਂ ਐਸੀਆਂ ਗੱਲਾਂ ਤੁਹਾਨੂੰ ਨਜ਼ਰ ਆਈਆਂ ਜਹਾਨ 'ਚ ਜਿਹੜੀਆਂ ਤੁਸੀਂ ਬਾਕੀ ਪੇਰੈਂਟਸ ਨੂੰ ਵੀ ਕਹਿਣਾ ਚਾਹੋਗੇ ਕਿ ਅਗਰ ਇਹ ਕਿਸੇ ਬੱਚੇ ਦੇ ਵਿੱਚ ਹੈ ਤਾਂ ਉਹਨਾਂ ਨੂੰ ਜ਼ਰੂਰ ਅੱਗੇ ਵਧਾਓ, ਉਹਨਾਂ ਦਾ ਹੌਸਲਾ ਵਧਾਓ?
0: ਆਈ ਥਿੰਕ ਮੈਨੂੰ ਲੱਗਦਾ ਉਹ ਮੇਤੇ ਤਾਂ ਗਿਆ ਨਹੀਂ ਗਾ ਬਟ ਡੈਫੀਨਟਲੀ ਉਹ ਬਹੁਤ ਫੋਕਸਡ ਸੀਗਾ। ਉਹ ਉਹਨੂੰ ਇੱਕ ਚੀਜ਼ ਜੋ ਤੁਸੀਂ ਕਹਿ ਦਿੰਦੇ ਸੀ ਉਹ ਕਰ ਦਿੰਦਾ ਸੀਗਾ। ਸੋ ਉਹ ਚੀਜ਼ਾਂ ਛੋਟੇ ਹੁੰਦੇ ਜਿਹੜਾ ਬੱਚਾ ਤੁਸੀਂ ਜਿਹਨੂੰ ਕੁਛ ਕਹਿੰਦੇ ਆ ਤਾਂ ਉਹ ਕਰ ਦਿੰਦਾ ਆ, ਤਾਂ ਜਦੋਂ ਉਹਨੂੰ ਕਹਿੰਦੇ ਆ ਰੀਨਕੋ ਨੂੰ ਹੋਰ ਤਰੀਕੇ ਨਾਲ ਕਰ ਤਾਂ ਉਹ ਵੀ ਉਹ ਕੋਸ਼ਿਸ਼ ਕਰਦਾ ਸੀ ਕਰਨ ਦੀ, ਆਪਣੇ ਬੈਸਟ ਦਿੰਦਾ ਸੀਗਾ। ਮੈਂ ਫਿਰ ਉੱਥੋਂ ਪਤਾ ਲੱਗ ਜਾਂਦਾ ਕਿ ਬੱਚਾ ਕੋਚਬਲ ਆ, ਆਪਾਂ ਇਹ ਕਹਿੰਦੇ ਹੁੰਦੇ ਆ ਅੰਗਰੇਜ਼ੀ ਕੋਚਬਲ, ਜਾਣੀ ਕਿ ਇਹਨੂੰ ਤੁਸੀਂ ਇਹਨੂੰ ਸਿਖਾ ਸਕਦੇ ਆ, ਇਹ ਸਿੱਖਣਾ ਚਾਹੁੰਦਾ ਸੀਗਾ ਐਂਡ ਗੱਲ ਵੀ ਸੁਣਦਾ ਸੀਗਾ। ਸੋ ਉਸ ਚੀਜ਼ ਤੋਂ ਇਹਦੀ ਖੂਬਸੂਰਤੀ ਇਹ ਸੀ ਇਸ ਬੱਚੇ ਦੀ ਕਿ ਇਹ ਕੋਚਬਲ ਸੀਗਾ ਤਾਂ ਇਹ ਸਿੱਖਣ ਨੂੰ ਤਿਆਰ ਸੀਗਾ, ਤਾਂ ਕਦੀ ਵੀ ਕੋਈ ਚੀਜ਼ ਦੀ ਇਤਰਾਜ਼ ਨਹੀਂ ਸੀ ਕਰਦਾ, ਤਾਂ ਇਹਨੂੰ ਬਸ ਇਹੀ ਸੀ ਜੋ ਤੁਸੀਂ ਇਹਨੂੰ ਕਹਿ ਦਿੰਦੇ ਸੀ ਉਹ ਕਰ ਦਿੰਦਾ। ਉਹ ਚੀਜ਼ ਜ਼ਰੂਰੀ ਹੁੰਦੀ ਆ ਮੇਰੇ ਖਿਆਲ ਦੇ ਨਾਲ ਬੱਚੇ ਦੇ ਵਿੱਚ, ਖੇ ਟੈਕਨੀਕਲ ਅਬਿਲਿਟੀ ਨਾਲੋਂ ਟੈਕਨੀਕਲ ਅਬਿਲਿਟੀ ਵੀ ਬਹੁਤ ਹੀ ਜ਼ਰੂਰੀ ਆ ਕਿ ਬੱਚਾ ਦੌੜ ਲਵੇ ਤਾਂ ਦੌੜ ਭੱਜ ਵੀ ਹੋਣੀ ਚਾਹੀਦੀ ਆ, ਤਾਂ ਫਿਜ਼ੀਕਲ ਅਬਿਲਿਟੀ, ਪਰ ਜਿਹੜੀ ਟੈਕਨੀਕਲ ਅਬਿਲਿਟੀ ਉਹ ਗੇਂਦ ਦੇ ਨਾਲ ਵੀ ਉਹ ਵਧੀਆ ਖੇਡਦਾ ਸੀਗਾ,

0: Hits from Home.
1: What's Spectrum Internet? It's the most reliable internet to stream, game, and browse the way you want. It's also security to keep your whole family safe online. And it's adding the power of Wi-Fi 7 to your home, so you're ready for today and tomorrow. That's fast, secure, and future-ready internet for your family. So what's Spectrum Internet? It's everything you want it to be. Switch today at spectrum.com. Services not available in all areas. Restrictions apply.
2: ਨੇ ਕੀ ਸੋਚਿਆ, ਕੀ ਚਾਹੁੰਦੇ ਹੋ, ਇਸੇ ਫੀਲਡ ਵਿੱਚ ਕੁਝ ਹੋਰ ਕਰਨ ਦੇ ਇਰਾਦੇ ਨੇ ਜੋ ਜ਼ਿਹਨ ਵਿੱਚ ਹੋਣ, ਜੋ ਤੁਸੀਂ ਸਾਡੇ ਸਰੋਤਿਆਂ ਨਾਲ ਵੰਡਣਾ ਚਾਹੋ?
3: ਆਪਾਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਇਸ ਫੀਲਡ ਦੇ ਵਿੱਚ, ਜਾਣੀ ਕਿ ਬਹੁਤ ਚੈਲੰਜਿੰਗ ਚੀਜ਼ ਭਾਜੀ, ਪਤਾ ਕੀ ਆ ਕਿ ਜਦੋਂ ਬੱਚੇ

0: Hits from Home.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: ਹੋਰ ਜਾ ਹੋਰ ਪਾਸੇ ਵੀ ਖੇਡੀ ਹੈ। ਨਿਊਜ਼ੀਲੈਂਡ ਜਦੋਂ ਆਪਾਂ ਜਾਂਦੇ ਹਾਂ ਬਹੁਤ ਖੁਸ਼ੀ ਹੁੰਦੀ ਆ, ਜਦੋਂ ਇੰਡੀਆ ਜਾਂਦੇ ਹਾਂ ਉੱਥੇ ਵੀ ਜਾ ਕੇ ਖੇਡੀਏ, ਇੰਗਲੈਂਡ ਜਾਂਦੇ ਹਾਂ ਇੰਗਲੈਂਡ ਵੀ ਖੇਡੀਏ। ਅਸੀਂ ਚਾਹੁੰਦੇ ਹੁਣ ਅਸੀਂ ਇਹ ਸ਼ੁਰੂਆਤ ਕੀਤਾ ਆ ਕਿ ਸਾਡੀ ਇੱਥੇ ਅਕੈਡਮੀ ਵੀ ਆ, ਤਾਂ ਅਕੈਡਮੀ ਤੋਂ ਇਲਾਵਾ ਸਾਡੀ ਇੱਥੇ ਹੁਣ ਅਸੀਂ ਟੂਰ ਵੀ ਕਰਦੇ ਹਾਂ ਤਾਂ ਬੱਚਿਆਂ ਨੂੰ ਮੌਕੇ ਦਿੰਦੇ ਹਾਂ ਕਿ ਉਹ ਸਪੇਨ ਦੇ ਬੈਚ, ਇੰਗਲੈਂਡ ਦੇ ਬੈਚ ਤਾਂ ਇੰਡੀਆ ਦੇ ਬੈਚ ਆਪਣੇ ਹੈਗੇ ਆ ਕਲੱਬਸ ਦੇ ਨਾਲ ਰਿਸ਼ਤੇਦਾਰੀਆਂ ਬਹੁਤ ਖਾਸ, ਤਾਂ ਉੱਥੇ ਪ੍ਰੋਗਰਾਮ ਹੈਗੇ ਜਿੱਥੇ ਅਸੀਂ ਬੱਚਿਆਂ ਨੂੰ ਆਈਡੈਂਟੀਫਾਈ ਕਰਕੇ ਉੱਥੇ ਪੋਜੀਸ਼ਨ ਕਰ ਸਕਦੇ ਹਾਂ ਕਿ ਉੱਥੇ ਐਕਸਪੀਰੀਅੰਸ ਕਰ ਸਕਣ। ਫੁੱਟਬਾਲ ਵੀ ਤਾਂ ਓਬਵੀਅਸਲੀ ਜ਼ਰੂਰੀ ਆ ਕਿ ਐਜੂਕੇਸ਼ਨ ਵੀ ਨਾਲ ਨਾਲ ਅਸੀਂ ਚਾਹੁੰਦੇ ਹਾਂ ਕਿ ਬੱਚੇ ਕਰਨ। ਸਰ ਫੁੱਟਬਾਲ ਇਕੱਲਾ ਹੀ ਨਹੀਂ ਹੁੰਦਾ, ਐਜੂਕੇਸ਼ਨ ਵੀ ਬਹੁਤ ਜ਼ਰੂਰੀ ਆ। ਸਰ ਇਹ ਚੀਜ਼ਾਂ ਵਾਸਤੇ ਆਪਾਂ ਪਲੈਟਫਾਰਮ ਬਣਾਏ ਆ ਤਾਂ ਪਲੈਟਫਾਰਮ ਜਗ੍ਹਾ 'ਚ ਹੈਗੇ ਆ ਤਾਂ ਇਹ ਅਸੀਂ ਸ਼ੇਅਰ ਕਰੋਂਗੇ ਸਾਰਿਆਂ ਦੇ ਨਾਲ। ਇਨਫੈਕਟ ਭਾਜੀ ਇਹ ਅਵੇਲੇਬਲ ਹੈ ਓਪਰਚੁਨਿਟੀਜ਼ ਅੱਜ ਕੱਲ੍ਹ ਬੱਚਿਆਂ ਵਾਸਤੇ ਜਿਹੜੇ ਚਾਹੁੰਦੇ ਆ ਆਪਾਂ ਉਹਨਾਂ ਨੂੰ ਦੇ ਸਕਦੇ ਹਾਂ।
5: ਜੀ ਜੀ, ਬਹੁਤ ਬਹੁਤ ਸ਼ੁਕਰੀਆ ਸਤਿੰਦਰ ਜੀ, ਤੁਸੀਂ ਸਮਾਂ ਕੱਢਿਆ SBS ਪੰਜਾਬੀ ਲਈ ਅਤੇ ਸਾਡੇ ਨਾਲ ਤੁਸੀਂ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ SBS ਪੰਜਾਬੀ ਨਾਲ ਗੱਲਬਾਤ ਕਰਨ ਲਈ।
4: ਚੰਗਾ ਭਾਜੀ, ਥੈਂਕ ਯੂ ਵੈਰੀ ਮੱਚ ਐਂਡ ਆਲ ਦ ਬੈਸਟ ਟੂ ਆਲ ਦ ਵਿਊਅਰਸ ਆਊਟ ਦੇਅਰ ਐਂਡ ਆਲ ਦ ਕਿਡਸ ਆਊਟ ਦੇਅਰ ਐਂਡ ਦ ਫੈਮਲੀਜ਼ ਆਊਟ ਦੇਅਰ।
6: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।

0: ਦੋਸਤੋ, ਕਰਨ ਔਜਲਾ ਤੋਂ ਯਾਦ ਹੈ ਤੁਹਾਨੂੰ? ਕਰਨ ਔਜਲਾ ਦੇ ਕੌਨਸਰਟ ਦੀਆਂ ਟਿਕਟਾਂ ਮਿਲ ਗਈਆਂ? ਜੇ ਨਹੀਂ ਮਿਲੀਆਂ ਤਾਂ ਤੁਸੀਂ ਫ੍ਰੀ ਵਿੱਚ ਇਹ ਟਿਕਟਾਂ ਪਾ ਸਕਦੇ ਹੋ, ਕਿਉਂਕਿ SBS ਪੰਜਾਬੀ ਇੱਕ ਕੌਨਸਰਟ ਰਨ ਕਰ ਰਿਹਾ ਜੀ, ਜਿਹਦੇ ਵਿੱਚ ਤੁਸੀਂ ਦੱਸਣਾ ਕਿ ਤੁਸੀਂ ਕਰਨ ਔਜਲਾ ਦੇ ਸਭ ਤੋਂ ਵੱਡੇ ਫੈਨ ਕਿੱਦਾਂ ਹੋ। ਵਟ ਮੇਕਸ ਯੂ ਦ ਬਿਗੈਸਟ ਕਰਨ ਔਜਲਾ ਫੈਨ? ਇਹਦੇ ਵਿੱਚ ਤੁਸੀਂ ਭਾਵੇਂ ਕੋਈ ਲੇਖ ਹੋਵੇ, ਕੋਈ ਫੋਟੋਜ਼ ਹੋਣ, ਕੋਈ ਪੋਇਟਰੀ ਹੋਵੇ, ਆਪਣੇ ਪਿਆਰ ਦਾ ਇਜ਼ਹਾਰ ਕਰਕੇ ਭੇਜਣਾ ਹੈ ਜੀ। ਅਤੇ ਭੇਜਣ ਲਈ ਈਮੇਲ ਆਈ ਡੀ ਨੋਟ ਕਰ ਲਓ, ਪੰਜਾਬੀ PUNJABI.program@sbs.com.au। ਜਦੋਂ ਤੱਕ ਤੁਸੀਂ ਈਮੇਲ ਕਰ ਰਹੇ ਹੋ, ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਅਸੀਂ ਹੁਣੇ ਵਾਪਸ ਆਏ।
1: ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। SBS.com.au/

0: ਆਸਟ੍ਰੇਲੀਆ ਐਕਸਪਲੇਨਡ ਉੱਤੇ ਜਾਓ। ਦਾ ਉਲੂਰੂ ਸਟੇਟਮੈਂਟ ਫਰੋਮ ਦਾ ਹਾਰਟ ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/ਉਲੂਰੂ ਸਟੇਟਮੈਂਟ ਤੇ।
1: SBS South Asian plays hits like this. SBS South Asian, your news from here and hits from home.
0: ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦਾ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ।
2: Lord season 4, the Arctic.
3: 10 brave souls, far from home, close to freezing.
4: It's a whole new frontier.
5: Oh my God!
3: Alone Australia, streams 15th of July on SBS On Demand. Shift into gear and watch the world's most brutal race. Brace for the ultimate test of endurance. This isn't just sport. Oh! It's pure drama. The Tour de France. Stream live 5th to the 27th of July on SBS On Demand.
6: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਅਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਨਾਈਡੋਕ ਵੀਕ ਚੱਲ ਰਿਹਾ, ਅਤੇ ਅਸੀਂ ਨਾਈਡੋਕ ਵੀਕ ਬਾਰੇ ਜਾਂ ਫਿਰ ਇਸ ਦੇਸ਼ ਦੇ ਮੂਲ ਮਾਲਕਾਂ ਬਾਰੇ, ਯਾਨੀ ਕਿ ਫਸਟ ਨੇਸ਼ਨ ਪੀਪਲ ਬਾਰੇ ਗੱਲਬਾਤ ਕਰਾਂਗੇ, ਜਿਸ ਦੇ ਚੱਲਦੇ ਅਸੀਂ ਸਟੋਲਨ ਜਨਰੇਸ਼ਨਸ ਬਾਰੇ ਇੱਕ ਪੇਸ਼ਕਾਰੀ ਸੁਣੀ। ਅਤੇ ਹੁਣ ਗੱਲ ਕਰਦੇ ਹਾਂ ਜੀ, ਵੈਲਕਮ ਟੂ ਕੰਟਰੀ ਇਹ ਇੱਕ ਰਿਵਾਜ਼ ਹੈ ਜੋ ਸਾਰਿਆਂ ਨੇ ਆਸਟ੍ਰੇਲੀਆ ਵਿੱਚ ਦੇਖਿਆ ਹੋਏਗਾ, ਜਿਹਨੂੰ ਲੈ ਕੇ ਹਾਲ ਫਿਲਹਾਲ ਵਿੱਚ ਬਹੁਤ ਡਿਸਕਸ਼ਨਸ ਵੀ ਹੋਈਆਂ ਨੇ, ਬਹੁਤ ਹੀ ਪੋਲੀਟੀਕਲ ਰਿਟੋਰਿਕ ਦਾ ਪਾਰਟ ਵੀ ਰਿਹਾ ਹੈ। ਪਰ ਇਹ ਅਸਲ ਵਿੱਚ ਹੁੰਦਾ ਕੀ ਹੈ, ਆਓ ਇਹਦੇ ਬਾਰੇ ਵੀ ਝਾਤ ਮਾਰਦੇ।

0: ਵੈਲਕਮ ਟੂ ਕੰਟਰੀ ਦੀਆਂ ਰਸਮਾਂ ਕੇਵਲ ਰਿਵਾਇਤੀ ਰੱਖਿਅਕਾਂ ਦੁਆਰਾ ਹੀ ਕੀਤੀਆਂ ਜਾਂਦੀਆਂ ਨੇ। ਇਹ ਆਦਿਵਾਸੀ ਲੋਕਾਂ ਦੇ ਵੰਸ਼ਜ ਨੇ ਜਿਨ੍ਹਾਂ ਨੇ ਘਰਾਂ ਦੇ ਬਸੇਰਿਆਂ ਤੋਂ ਪਹਿਲਾਂ ਆਸਟ੍ਰੇਲੀਆਈ ਜ਼ਮੀਨ ਦੀ ਦੇਖਭਾਲ ਕੀਤੀ ਸੀ। SBS ਵੱਲੋਂ ਰੋਡਾ ਰੋਪਰਸ ਰਿਹਾਇਸ਼ ਵਿੱਚ ਐਲਡਰ ਨੇ। ਉਹਨਾਂ ਨੇ 1980 ਵਿੱਚ ਵੈਲਕਮ ਟੂ ਕੰਟਰੀ ਸ਼ਬਦ ਦੀ ਸਿਰਜਣਾ ਕੀਤੀ ਸੀ ਅਤੇ ਸਵਾਗਤ ਕਰਨ ਲਈ ਆਧੁਨਿਕ ਤਰੀਕਿਆਂ ਨੂੰ ਵਿਕਸਿਤ ਕਰਨ ਵਿੱਚ ਮਦਦ ਕੀਤੀ ਸੀ।
1: The welcome to country is done by those custodians from that land base that you're on, or indeed

0: stakeholders of that community.
1: ਆਮ ਤੌਰ ਤੇ ਇਸ ਸਵਾਗਤ ਦੀ ਰਸਮ ਵਿੱਚ ਭਾਸ਼ਣ ਨਾਚ ਸ਼ਾਮਲ ਹੁੰਦਾ ਹੈ। ਜੂਡ ਬਾਰਲੋ ਕੈਨਬਰਾ ਖੇਤਰ ਦੇ ਇੱਕ ਨਗੁਨਾਵਾਲ ਬਜ਼ੁਰਗ ਹੈ। ਉਹ ਲੋਕਾਂ ਨੂੰ ਦੇਸ਼ ਵਿੱਚ ਸਵਾਗਤ ਦੀ ਮਹੱਤਤਾ ਬਾਰੇ ਕੁਝ ਇੰਜ ਸਮਝਾਉਂਦੇ ਨੇ।
2: Being welcome to country means that you are talking to your spiritual ancestors and you're saying, just let this person come through. We trust that they're not going to do any harm on this country, so do not harm them. So for me, the significance of being welcome to country is about ensuring your spiritual safety. When I walk onto another First Nations country, I look to be welcomed so that I feel that the spirits are okay with me being there. Because they're still with us. They're in the animals, they're in the trees.
1: Shabd country kuch gunjaldar vicharan nu darsaunda hai. Barlow da kehna hai ki is di varton zameen, ਜਲਮਾਰਗਾਂ ਅਤੇ ਅਸਮਾਨਾਂ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ, ਪਰ ਨਾਲ ਹੀ ਇਹ ਜੀਵਨ, ਪਰਿਵਾਰ ਅਤੇ ਸੰਬੰਧਾਂ ਦੇ ਵਿਚਾਰ ਨੂੰ ਵੀ ਦਰਸਾਉਂਦੀ ਹੈ।
2: I guess it's the energy that I feel when I'm on country, when I'm not here, there's something missing from my life. It's also a connection with my ancestors because Aboriginal people have oral history and country contains those stories. So when I'm on country, I feel that connection.
1: ਕੋਈ ਵੀ ਵੈਲਕਮ ਟੂ ਕੰਟਰੀ ਰਸਮ ਨਹੀਂ ਕਰ ਸਕਦਾ। ਇਹ ਰਸਮ ਉਸ ਜ਼ਮੀਨ ਦੇ ਰਵਾਇਤੀ ਰੱਖਕਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਜਿਸ ਉੱਤੇ ਤੁਸੀਂ ਮਿਲ ਰਹੇ ਹੋ। ਦੱਖਣ ਪੂਰਬੀ ਆਸਟ੍ਰੇਲੀਆ ਦੇ ਗੁਨਾਈ ਅਤੇ ਮੋਨਾਰੋ ਆਦਮੀ ਪੌਲ ਪੈਟਨ ਕਹਿੰਦੇ ਨੇ ਕਿ ਅਕਸਰ ਉਹਨਾਂ ਨੂੰ ਰਸਮੀ ਤੌਰ ਉੱਤੇ ਇੱਕ ਵਿਸ਼ੇਸ਼ ਖੇਤਰ ਦੇ ਰਵਾਇਤੀ ਮਾਲਕ ਸਮੂਹ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਉਹ ਫੈਡਰੇਸ਼ਨ ਆਫ ਵਿਕਟੋਰੀਅਨ ਟ੍ਰੈਡੀਸ਼ਨਲ ਓਨਰ ਕਾਰਪੋਰੇਸ਼ਨ ਦੇ CEO ਹਨ।
3: Traditional owners are connected to a particular place or country, and it's really important that we honour that connection and that relationship that traditional owners hold with that piece of land or that cultural landscape, and to hear directly from traditional owners about their connection, about the importance of caring for country and their aspirations for their communities going forward is really important to acknowledge and recognise that enduring connection of thousands of generations.
1: ਆਸਟ੍ਰੇਲੀਆ ਦੇ ਕੁਝ ਭਾਗਾਂ ਵਿੱਚ ਤਾਂ ਰਵਾਇਤੀ ਰੱਖਿਅਕਾਂ ਦੀ ਪਛਾਣ ਆਸਾਨੀ ਨਾਲ ਹੋ ਜਾਂਦੀ ਹੈ, ਪਰ ਹੋਰਨਾਂ ਭਾਗਾਂ ਵਿੱਚ ਰੱਖਿਅਕਾਂ ਦੀ ਪਛਾਣ ਕਰਨ ਲਈ ਕੁਝ ਖੋਜ ਕਰਨੀ ਪੈਂਦੀ ਹੈ, ਖਾਸ ਕਰਕੇ ਜੇ ਉਹਨਾਂ ਨੂੰ ਰਸਮੀ ਤੌਰ ਤੇ ਮਾਨਤਾ ਨਾ ਮਿਲੀ ਹੋਵੇ।
3: There are many ways to find out who the traditional owners are. There'll be ways to find out via websites, government organisations, local government councils that exist all across Australia will often have a connection with the traditional owners.
1: ਸਥਾਨਕ ਆਦੀਵਾਸੀ ਲੈਂਡ ਕਾਉਂਸਲ ਜਾਂ ਆਦੀਵਾਸੀ ਸਿਹਤ ਸੰਸਥਾਵਾਂ ਨਾਲ ਸੰਪਰਕ ਕਰਕੇ ਤੁਸੀਂ ਇਸ ਦੀ ਸਹੀ ਦਿਸ਼ਾ ਵੱਲ ਵੱਧ ਸਕਦੇ ਹੋ। ਐਕਨੋਲੇਜਮੈਂਟ ਆਫ ਕੰਟਰੀ ਇੱਕ ਹੋਰ ਮਹੱਤਵਪੂਰਨ ਸਵਾਗਤਮਈ ਭਾਸ਼ਣ ਹੈ ਜੋ ਕਿ ਮੀਟਿੰਗਾਂ ਅਤੇ ਸਮਾਗਮਾਂ ਦੇ ਸ਼ੁਰੂ ਵਿੱਚ ਦਿੱਤਾ ਜਾਂਦਾ ਹੈ, ਪਰ ਜਿਵੇਂ ਕਿ ਰੋਡਾ ਰੋਬਰਟਸ ਨੇ ਦੱਸਿਆ ਕਿ ਇਹ ਵੈਲਕਮ ਟੂ ਕੰਟਰੀ ਤੋਂ ਵੱਖਰਾ ਹੁੰਦਾ ਹੈ।
0: An acknowledgement of country can be done by all of us, black and white, wherever we come from. It's us showing that we have an awareness of the land and respect for it, and that we're visiting someone else's land and we're paying it respect. So acknowledgement is recognizing that you might be working or living on a place that's not the place you come from, but that's okay, you still belong to it and you're going to acknowledge and thank the custodians and elders.
1: ਨਿੱਜੀ ਤੌਰ 'ਤੇ ਐਕਨੋਲੇਜਮੈਂਟ ਆਫ ਕੰਟਰੀ ਦੀ ਤਿਆਰੀ ਸਮੇਂ ਮੌਜੂਦਾ ਸਕ੍ਰਿਪਟ ਨੂੰ ਦੁਬਾਰਾ ਵਰਤਣਾ ਆਸਾਨ ਹੁੰਦਾ ਹੈ, ਪਰ ਜਦੋਂ ਸ਼ਬਦ ਤੁਹਾਡੀ ਆਪਣੀ ਆਵਾਜ਼ ਵਿੱਚ ਹੋਣ ਅਤੇ ਦਿਲੋਂ ਬਾਹਰ ਆਉਣ ਤਾਂ ਉਹਨਾਂ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਕੋਈ ਖਾਸ ਸ਼ਬਦ ਸੈੱਟ ਨਹੀਂ ਕੀਤੇ ਗਏ, ਪਰ ਅਪਣਾਉਣ ਦੀ ਸਕ੍ਰਿਪਟ ਤਿਆਰ ਕਰਨ ਵਿੱਚ ਮਦਦ ਲਈ ਬਹੁਤ ਸਾਰੇ ਆਨਲਾਈਨ ਸਰੋਤ ਉਪਲਬਧ ਨੇ। ਜੂਡ ਬਾਰਲੋ ਕਹਿੰਦੇ ਨੇ ਅਜਿਹਾ ਪਹਿਲ ਦੇ ਤੌਰ 'ਤੇ ਕਰਨਾ ਚਾਹੀਦਾ ਹੈ।
2: And do that not as a last minute thing, not by rote, but actually plan it as part of your whole event. And it's inclusive right from the start, not just as an afterthought. That is a mark of respect.
1: ਜਿਸ ਦੇਸ਼ ਦੀ ਧਰਤੀ ਉੱਤੇ ਤੁਸੀਂ ਮਿਲ ਰਹੇ ਹੋ ਉਸ ਨੂੰ ਸ਼ਾਮਲ ਕਰਨ ਲਈ ਅਤੇ ਰਵਾਇਤੀ ਨਾਮ ਦੀ ਵਰਤੋਂ ਕਰਨ ਸਮੇਂ ਧਿਆਨ ਜ਼ਰੂਰ ਰੱਖੋ। ਹਮੇਸ਼ਾ ਰਵਾਇਤੀ ਰੱਖਿਅਕਾਂ ਦੇ ਨਾਮ ਦੱਸੋ ਜੇਕਰ ਉਹਨਾਂ ਨੂੰ ਰਸਮੀ ਤੌਰ 'ਤੇ ਮਾਨਤਾ ਦਿੱਤੀ ਜਾਂਦੀ ਹੈ, ਅਤੇ ਨਾਲ ਹੀ ਅਤੀਤ, ਵਰਤਮਾਨ ਅਤੇ ਉਭਰ ਰਹੇ ਬਜ਼ੁਰਗਾਂ ਨੂੰ ਆਦਰ ਵੀ ਜ਼ਰੂਰ ਦਿਓ। ਕੈਰਲੀ ਹਾਰਡਿੰਗ SPS ਦੀ ਸਵਦੇਸ਼ੀ ਲੀਡ ਹੈ।
4: I perform acknowledgement of countries in many ways in my life, and I do so on air at SBS.